ਚਾਰੀ ਹੈ ਐਸੀ ਤਨਾਨਕ ਜਿਜ ਕਰ ਜਿਆ ਹਾਰੀ ਹੈ ਪੜਿਆ ਪਿਓ ਚਾਰੀ ਵਿਚਾਰੀ ਹੈ ਉਹ ਚਲੇ ਸੋਗੇ ਮਾਰੀਏ।

탁탁 저만 좀.

apa ya, plus akal. Just like a man, I'm a man.

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਤੁਹਾਨੂੰ ਵਾਹਿਗੁਰੂ ਸਾਹਿਬ ਜੀ। ਹਰ ਸੱਚੇ ਤਖ਼ਤ ਰਚਾਇਆ, ਸਤ ਸੰਗਤ ਮੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਨਾਨਕ ਨਿਰਭਉ ਨਿਰੰਕਾਰ, ਵਿੱਚ ਸਿਧਾਂ ਖੇਲਾ।

ये लत सबन कोई नाहे, करो बेनंती सुनो मेरे मीता।

ਭਈ ਪ੍ਰਾਪਤ ਮਾਨੁਖ ਦੇ ਹਰੀਅਮ ਗੋਬਿੰਦ ਮਿਲਨ ਕੀ ਏ ਤੇਰੀ ਬਰੀਅਮ ਅਵਰ ਕਾਜ ਤੇਰੇ ਕਿਤੇ ਨਕਾਮ।

जिसके सिर पर

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ।

गुर कर शब्द सपन्न अघन कट हैं सब तेरे,

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾਂ ਬਹਿਲੀਮਾਂ ਕੀ ਧੁਨ ਗਾਵਣੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 590 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ। ਅੱਜ ਮਾਲਕ ਜੀ ਨੇ ਅੱਜ ਭਗਤ ਜਨਾਂ ਦਾ ਜ਼ਿਕਰ ਕੀਤਾ। ਭਗਤ ਜਨਾਂ ਦਾ ਜ਼ਿਕਰ ਕਰਦਿਆਂ ਸਤਿਗੁਰੂ ਆਖਦੇ ਨੇ ਜਿੰਨੀ ਵੀ ਵਡਿਆਈ ਹੈ ਸਤਿਗੁਰੂ ਨੇ ਉਹ ਭਗਤ ਜਨਾਂ ਨੂੰ ਬਖਸ਼ੀ ਹੈ, ਜਿੰਨੀ ਵੀ ਵਡਿਆਈ ਹੈ ਗੁਰੂ ਪਾਤਸ਼ਾਹ ਨੇ ਉਹ ਭਗਤ ਜਨਾਂ ਨੂੰ ਬਖਸ਼ੀ। ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਜਦੋਂ ਭਗਤ ਜਨਾਂ ਦਾ ਜ਼ਿਕਰ ਕਰਦੇ ਤੇ ਉਹਨਾਂ ਨੂੰ ਵਡਿਆਉਂਦਿਆਂ ਸਤਿਗੁਰੂ ਇੱਥੋਂ ਤੱਕ ਆਖਦੇ ਨੇ ਵੀ ਰੱਬ ਦਾ ਰੂਪ ਨੇ, ਇਦੋਂ ਵੱਧ ਕੇ ਵਡਿਆਈ ਹੋਰ ਕੀ ਹੋ ਸਕਦੀ ਹੈ। ਵੀ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਆਪਣਾ ਆਪਾ ਪਰਮੇਸ਼ਵਰ ਦੇ ਵਿੱਚ ਲੀਨ ਕਰ ਲਿਆ, ਉਹ ਰੱਬ ਦਾ ਰੂਪ ਹੀ ਹੋ ਗਏ, ਰੱਬ ਹੀ ਬਣ ਗਏ। ਇਹ ਵਡਿਆਈ ਉਹ ਹੈ ਜਿਹੜੀ ਅਕਾਲ ਪੁਰਖ ਆਪਣੇ ਭਗਤ ਜਨਾਂ ਨੂੰ ਬਖਸ਼ਦੇ ਨੇ। ਸਤਿਗੁਰੂ ਜੀ ਨੇ ਅੱਜ ਇਸੇ ਪ੍ਰਕਰਨ ਦੇ ਤਹਿਤ ਜੋ ਪਾਵਨ ਸ਼ਲੋਕ ਸਾਨੂੰ ਬਖਸ਼ੇ, ਪਾਵਨ ਬਚਨ ਸਾਨੂੰ ਬਖਸ਼ੇ, ਉਹਦੇ ਵਿੱਚ ਮਾਲਕ ਜੀ ਨੇ ਜ਼ਿਕਰ ਕੀਤਾ ਹੈ। ਹੁਣ ਖਿਆਲ ਕਰੋ, ਭਗਤ ਜਨਾਂ ਕਉ ਆਪ ਤੁੱਠਾ ਮੇਰਾ ਪਿਆਰਾ, ਆਪੇ ਲਯਨ ਜਨ ਲਾਏ। ਹੁਣ ਅੱਖਰੀ ਅਰਥ ਵਿਚਾਰੋ, ਭਗਤ ਜਨਾਂ ਕਉ, ਰੱਬੀ ਪਿਆਰਿਆਂ ਉੱਤੇ ਹਨ, ਕਉ ਮਤਲਬ ਉਹਨਾਂ ਨੂੰ, ਆਪ ਤੁੱਠਾ, ਤੁੱਠਾ ਮਤਲਬ ਪ੍ਰਸੰਨ ਹੋਣਾ, ਮੇਰਾ ਪਿਆਰਾ ਅਕਾਲ ਪੁਰਖ, ਆਪੇ ਲਯਨ, ਆਪੇ ਲਾ ਲੈਂਦਾ ਹੈ, ਜਨ ਲਾਏ ਆਪਣੇ ਸੇਵਕਾਂ ਨੂੰ ਆਪਣੇ ਨਾਲ ਆਪ ਜੋੜ ਲੈਂਦਾ ਹੈ। ਫਿਰ ਪਾਤਸ਼ਾਹੀ, ਪਾਤਸ਼ਾਹੀ ਵਡਿਆਈ ਹੈ ਨਾ, ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਹਨ, ਉਹਨੇ ਪਾਤਸ਼ਾਹੀ ਵੀ ਆਪਣੇ ਭਗਤ ਜਨਾਂ ਨੂੰ ਦਿੱਤੀ। ਸਿਰ ਛੱਤ ਸੱਚਾ ਹਰ ਬਣਾਏ, ਤੇ ਅਕਾਲ ਪੁਰਖ ਉਹਨਾਂ ਦੇ ਸਿਰ ਉੱਤੇ ਛੱਤ ਆਪ ਬਣਾਉਂਦਾ ਹੈ। ਇਹਨੇ ਅਖਰੀ ਅਰਥ, ਹੁਣ ਜਦੋਂ ਇਹਨੂੰ ਭਾਵ ਅਰਥਾਂ ਚ ਵਿਚਾਰਾਂਗੇ, ਆਪਾਂ ਇੱਕ ਬਚਨ ਸਤਿਗੁਰੂ ਜੀ ਕਾ ਪੜ੍ਹਦੇ ਹਾਂ ਜਿੱਥੇ ਮਾਲਕ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ, ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਇਹਦੇ ਨਾਲ ਮਿਲੇਗਾ ਕੀ? ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ ਤਾਏ। ਉਹ ਵਡਿਆਈ ਬਖਸ਼ਦਾ ਹੈ, ਪਰ ਉਹਦੇ ਤੋਂ ਪਹਿਲਾਂ ਮਨ ਨੂੰ ਸੰਬੋਧਨ ਕਰਕੇ, ਇਹ ਮਨ, ਹੇ ਮੇਰੇ ਮਨਾ, ਹਰ ਜੀ ਧਿਆਏ ਤੂੰ, ਤੂੰ ਉਸ ਅਕਾਲ ਪੁਰਖ ਨੂੰ ਧਿਆ। ਧਿਆਉਣਾ ਕਿਵੇਂ ਹੈ? ਇੱਕ ਮਨ ਇੱਕ ਚਿੱਤ ਭਾਏ, ਭਾਏ ਮਤਲਬ ਪ੍ਰੇਮ, ਮਨ ਕਰਕੇ ਚਿੱਤ ਕਰਕੇ ਇੱਕ ਉਹਨੂੰ ਟਕਾ ਕੇ ਤੇ ਪ੍ਰੇਮ ਵਿੱਚ, ਇੱਕ ਮਨ ਇੱਕ ਚਿੱਤ ਭਾਏ, ਫਿਰ ਉਹਦੇ ਨਾਲ ਬਖਸ਼ਿਸ਼ ਮਿਲੇਗੀ। ਹਰ ਕੀਆਂ ਸਦਾ ਸਦਾ ਵਡਿਆਈਆਂ, ਜਦੋਂ ਉਹ ਵਡਿਆਈ ਬਖਸ਼ਦਾ ਫਿਰ ਸਾਹਿਬ ਕਹਿੰਦੇ ਦੇ ਨਾ ਪਛੋਤਾਏ।
ਉਹਨੂੰ ਪਛਤਾਵਾ ਨਹੀਂ ਹੁੰਦਾ। ਪਛਤਾਵਾ ਉਹਨੂੰ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਕਿਸੇ ਦਾ ਰੂਪ ਰੰਗ ਵੇਖ ਕੇ ਵਡਿਆਈ ਨਹੀਂ ਦਿੰਦਾ। ਉਹ ਜਿਸ ਦੀ ਝੋਲੀ ਵਿੱਚ ਵਡਿਆਈ ਪਾਉਂਦਾ ਉਹਦੇ ਕਰਮਾਂ ਦੇ ਆਧਾਰ ਉੱਤੇ ਤੇ ਉਹਦੇ ਜੀਵਨ ਦੇ ਆਧਾਰ ਉੱਤੇ ਵਡਿਆਈ ਬਖਸ਼ਦਾ। ਰੂਪ ਰੰਗ ਵੇਖ ਕੇ ਨਹੀਂ ਵੀ ਅੱਜ ਸੋਹਣਾ ਲੱਗਦਾ ਤੇ ਕੱਲ ਨੂੰ ਇਹ ਕਰੂਪ ਬਣ ਜੇ ਤੇ ਉਹਨੂੰ ਵਡਿਆਈ ਤੇ ਪਛਤਾਵਾ ਹੋਣ ਲੱਗ ਜੇ ਵੀ ਮੈਂ ਇਹਨੂੰ ਕਿੱਥੇ ਵਡਿਆਈ ਬਖਸ਼ਤੀ। ਨਹੀਂ, ਉਹ ਜਦੋਂ ਆਪਣੇ ਭਗਤ ਜਨਾਂ ਦੀ ਝੋਲੀ ਚ ਵਡਿਆਈ ਪਾਉਂਦਾ ਨਾ, ਉਹ ਪਾਉਂਦਾ ਹੀ ਉਹਨਾਂ ਦੀ ਝੋਲੀ ਵਿੱਚ ਆ ਜਿਹੜੇ ਆਪਣਾ ਆਪਾ ਉਹਦੇ ਅੱਗੇ ਸਮਰਪਿਤ ਕਰ ਦਿੰਦੇ, ਉਹਨਾਂ ਨੂੰ ਵਡਿਆਈ ਬਖਸ਼ਦਾ। ਫਿਰ ਉਹ ਸਤਿਗੁਰੂ ਕਹਿੰਦੇ ਫਿਰ ਇਹ ਨਹੀਂ ਵੀ ਇਕੱਲੀ ਵਡਿਆ, ਫਿਰ ਉਹ ਬਾਦਸ਼ਾਹ ਬਣਾ ਦਿੰਦਾ ਉਹਨਾਂ ਨੂੰ। ਬਾਦਸ਼ਾਹੀ ਕਦੇ ਵੀ ਰਾਜ ਦੀ ਨਹੀਂ ਹੁੰਦੀ, ਬਾਦਸ਼ਾਹੀ ਹੁੰਦੀ ਆਪਣੇ ਮਨ ਦੀ, ਰਾਜ ਦੀ ਨਹੀਂ। ਜਿਹੜਾ ਰਾਜਗੱਦੀ ਤੇ ਬੈਠਾ ਉਹ ਤੇ ਸਭ ਤੋਂ ਵੱਡਾ ਭੁੱਖਾ ਹੈ, ਕਿਉਂਕਿ ਉਹਦੀ ਤੇ ਭੁੱਖ ਮੁੱਕੀ ਕੋਈ ਨਹੀਂ। ਉਹ ਤੇ ਅਜੇ ਵੀ ਭੱਜਿਆ ਫਿਰਦਾ ਵੀ ਰਾਜ ਹੋਰ ਵਧਾਵਾਂ, ਮੇਰਾ ਹੋਰ ਰਾਜ ਵਧੇ। ਜਿਹਨੇ ਰਾਜ 4 ਸਾਲ 5 ਸਾਲ ਕਰ ਲਿਆ ਉਹਦੀ ਭੁੱਖ ਤੇ ਵੱਧ ਗਈ ਨਾ ਵੀ ਅੱਗੇ ਹੋਰ ਦੁਬਾਰਾ ਫਿਰ ਰਾਜ ਕਰਾਂ। ਉਹਨੂੰ ਸਬਰ ਥੋੜੀ ਆਇਆ ਵੀ ਕਰ ਲਿਆ ਰਾਜ, ਹੁਣ ਬਸ ਬਹੁਤ ਹੈ। ਰਾਜ ਦੀ ਲਾਲਸਾ ਹੀ ਹੈ ਨਾ, ਮਰਨ ਕਿਨਾਰੇ ਪਿਆ ਬੰਦਾ ਵੀ ਕਹੀ ਜਾਂਦਾ ਵੀ ਰਾਜ ਹੋਰ ਮਿਲ ਜੇ, ਇਹ ਲਾਲਸਾ ਹੀ ਹੈ, ਭੁੱਖ ਵਧੀ ਹੈ। ਤੇ ਜਦੋਂ ਅਕਾਲ ਪੁਰਖ ਪਰਮੇਸ਼ਵਰ ਬਾਦਸ਼ਾਹੀ ਬਖਸ਼ਦਾ, ਉਹ ਰਾਜ ਬਖਸ਼ਦਾ ਨਾ, ਉੱਥੇ ਸਬਰ ਵੜਾਉਂਦਾ। ਹੁਣ ਜਿਹੜਾ ਉਹਨੇ ਰਾਜ ਬਖਸ਼ਣਾ ਉਹ ਰਾਜ ਫਕੀਰੀ ਵਿੱਚ ਵੀ ਹੈ, ਉਹ ਰਾਜ ਫਕੀਰੀ ਵਿੱਚ ਵੀ ਹੈ। ਉਹ ਰਾਜ ਕੱਲਾ ਮਹਿਲਾਂ ਵਿੱਚ ਨਹੀਂ ਹੈ, ਉਹ ਰਾਜ ਝੁੱਗੀਆਂ ਵਿੱਚ ਵੀ ਹੈ। ਜਿਹੜਾ ਉਹ ਰਾਜ ਬਖਸ਼ਦਾ, ਜਿਹੜਾ ਉਹ ਪਾਤਸ਼ਾਹੀ ਬਖਸ਼ਦਾ, ਉਹ ਪਾਤਸ਼ਾਹੀ ਮਹਿਲਾਂ ਵਿੱਚ ਨਹੀਂ ਹੈ, ਉਹ ਪਾਤਸ਼ਾਹੀ ਜੰਗਲਾਂ ਵਿੱਚ ਵੀ ਹੈ, ਉਹ ਪਾਤਸ਼ਾਹੀ ਝੁੱਗੀਆਂ ਵਿੱਚ ਵੀ ਹੈ, ਉਹ ਪਾਤਸ਼ਾਹੀ ਬਿਨਾਂ ਛੱਤ ਤੋਂ ਵੀ ਹੈ, ਜਿਹੜੀ ਬਾਦਸ਼ਾਹੀ ਉਹਨੇ ਬਖਸ਼ਣੀ ਹੈ। ਇਸ ਲਈ ਖਿਆਲ ਕਰਿਓ, ਸਤਿਗੁਰੂ ਕਹਿੰਦੇ ਭਗਤ ਜਨਾ ਕਉ ਆਪ ਤੁੱਠਾ ਮੇਰਾ ਪਿਆਰਾ, ਆਪ ਤਰੁੱਠਿਆ ਫਿਰ ਆਪੇ ਲਯਨ ਜਨ ਲਾਏ। ਉਹਨੇ ਆਪਣੇ ਸੇਵਕਾਂ ਨੂੰ ਆਪਣੇ ਨਾਲ ਜੋੜ ਲਿਆ, ਜੁੜ ਗਏ ਉਹਦੇ ਸੇਵਕ ਉਹਦੇ ਨਾਲ। ਜਦੋਂ ਉਹਦੇ ਨਾਲ ਜੁੜੇ ਨਾ, ਫਿਰ ਕਹਿੰਦੇ ਪਾਤਸ਼ਾਹੀ ਬਖਸ਼ਦਾ ਉਹ। ਹੁਣ ਇੱਕ ਬਚਨ ਚੇਤੇ ਕਰੋ, ਬਸਤਾ ਤੁੱਟੀ ਝੁੰਪੜੀ ਚੀਰ ਸਭ ਛਿੰਨਾ, ਜ਼ਾਤ ਨ ਪਤ ਨ ਆਦਰੋ ਉਦਿਆਨ ਪ੍ਰਮਿੰਨਾ। ਹੁਣ ਇਹਦੇ ਅਰਥ ਕਰੋ, ਬਸਤਾ ਤੁੱਟੀ ਝੌਂਪੜੀ, ਰਹਿੰਦਾ ਕਿੱਥੇ ਹੈ? ਟੁੱਟੀ ਹੋਈ ਝੌਂਪੜੀ ਦੇ ਵਿੱਚ, ਝੁੱਗੀ ਦੇ ਵਿੱਚ। ਚੀਰ ਵਸਤਰ, ਚੀਰ ਦਾ ਮਤਲਬ ਕੱਪੜਾ। ਸਭ ਛਿੰਨਾ, ਛਿੰਨਾ ਮਤਲਬ ਪਾਟੇ ਹੋਏ, ਛਿੱਜੇ ਹੋਏ ਸਾਰੇ। ਬਸਤਾ ਤੁੱਟੀ ਝੁੰਪੜੀ ਚੀਰ ਸਭ ਛਿੰਨਾ, ਜ਼ਾਤ ਨਾ ਪਤ, ਕੋਈ ਜ਼ਾਤ ਨਹੀਂ, ਕੋਈ ਇੱਜ਼ਤ ਨਹੀਂ, ਕੋਈ ਪਤ ਨਹੀਂ ਸੰਸਾਰ ਦੇ ਵਿੱਚ ਉਹਨੂੰ ਦੇਣ ਨੂੰ ਤਿਆਰ, ਕੋਈ ਇੱਜ਼ਤ ਦੇਣ ਨੂੰ ਤਿਆਰ ਨਹੀਂ। ਕਿਉਂਕਿ ਸੰਸਾਰ ਇੱਜ਼ਤ ਉਹਨੂੰ ਦਿੰਦਾ ਜਿਹਦੇ ਕੱਪੜੇ ਸੋਹਣੇ ਨੇ, ਸੰਸਾਰ ਇੱਜ਼ਤ ਉਹਨੂੰ ਦਿੰਦਾ ਜਿਹੜਾ ਵਿਖਾਵੇ ਦੇ ਮਹਿਲਾਂ ਵਿੱਚ ਰਹਿੰਦਾ, ਸੰਸਾਰ ਉਹਨੂੰ ਇੱਜ਼ਤ ਦਿੰਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਜ਼ਾਤ ਨਾ ਪਤ ਨਾ ਆਦਰੋ, ਕੁਝ ਨਹੀਂ, ਨਾ ਕੋਈ ਉੱਚੀ ਜ਼ਾਤ, ਨਾ ਕੋਈ ਪਤ ਤੇ ਨਾ ਹੀ ਆਦਰੋ, ਕੋਈ ਸਤਿਕਾਰ ਵੀ ਨਹੀਂ। ਉਦਿਆਨ, ਉਦਿਆਨ ਕਹਿੰਦੇ ਉਜਾੜ, ਪ੍ਰਮਿੰਨਾ, ਉਹ ਉਜਾੜ ਵਿੱਚ ਹੀ ਤੁਰਿਆ ਫਿਰਦਾ ਨਾ, ਪ੍ਰਮਿੰਨਾ ਉਜਾੜ ਵਿੱਚ ਰਹਿ ਰਿਹਾ ਉਹ। ਹੁਣ ਐਸੇ ਜੀਵ ਨੂੰ ਜਦੋਂ ਉਹ ਬਾਦਸ਼ਾਹੀ ਬਖਸ਼ਦਾ, ਫਿਰ ਉਹਦੀ ਬਾਦਸ਼ਾਹੀ ਕੀ ਹੈ? ਮਾਲਕ ਕਹਿੰਦੇ ਨਾ ਉਹਦੇ ਕੋਲ ਧਨ, ਨਾ ਉਹਦੇ ਕੋਲ ਰੂਪ, ਨਾ ਉਹਦੇ ਕੋਲ ਸਾਕ, ਨਾ ਉਹਦੇ ਕੋਲ ਸੰਬੰਧੀ, ਕੁਝ ਵੀ ਨਹੀਂ ਹੈ। ਕਿਉਂਕਿ ਧਨ ਹੋਵੇਗਾ, ਸੰਬੰਧੀ ਹੋਣਗੇ,
ਧਨ ਹੋਵੇਗਾ ਸਾਕ ਰਿਸ਼ਤੇਦਾਰ ਹੋਣਗੇ, ਧਨ ਹੋਵੇਗਾ ਫਿਰ ਰੂਪ ਹੋਏਗਾ, ਧਨ ਹੋਵੇਗਾ ਫਿਰ ਮਿੱਤਰ ਹੋਣਗੇ, ਜੇ ਧਨ ਹੀ ਹੈ ਨਹੀਂ ਫਿਰ ਕੁਛ ਵੀ ਹੈ ਨਹੀਂ। ਹੁਣ ਇਹ ਸਾਰਾ ਕੁਛ ਧਨ ਨਾਲ ਹੀ ਜੁੜਿਆ, ਧਨ ਨਾਲ ਹੀ ਜੁੜਿਆ ਨਾ। ਜੇ ਤੁਹਾਡੇ ਕੋਲ ਧਨ ਹੈ ਤੁਹਾਡੇ ਮਿੱਤਰ ਬਹੁਤ, ਤੁਹਾਡੇ ਕੋਲ ਧਨ ਹੈ ਤੁਹਾਡੇ ਸਾਕ ਸੰਬੰਧੀ ਬਹੁਤ, ਤੁਹਾਡੇ ਕੋਲ ਧਨ ਹੈ ਤੁਹਾਡਾ ਸਤਿਕਾਰ ਬਹੁਤ, ਤੁਹਾਡੇ ਕੋਲ ਧਨ ਹੈ ਤੁਹਾਨੂੰ ਇੱਜ਼ਤ ਮਾਣ ਬੜਾ, ਜੇ ਧਨ ਨਹੀਂ ਫਿਰ ਕੁਛ ਵੀ ਨਹੀਂ, ਫਿਰ ਕਿਹੜਾ ਸੰਬੰਧੀ। ਫਿਰ ਤੁਹਾਨੂੰ ਦੱਸਣਾ ਪੈਂਦਾ ਵੀ ਮੈਂ ਤੁਹਾਡਾ ਸੰਬੰਧੀ, ਮੈਂ ਤੁਹਾਡਾ ਰਿਸ਼ਤੇਦਾਰ। ਤੇ ਜੇ ਧਨ ਹੋਵੇ ਫਿਰ ਉਹਨੂੰ ਦੱਸਣਾ ਪੈਂਦਾ ਵੀ ਇਹ ਸਾਡਾ ਰਿਸ਼ਤੇਦਾਰ, ਫਰਕ ਹੈ ਨਾ। ਜੇ ਧਨ ਹੈ ਫਿਰ ਤੇ ਉਹ ਆਖੇਗਾ ਵੀ ਭਾਈ ਸਾਡੇ ਨਾਲ ਇਹਦਾ ਬੜਾ ਗੂੜਾ ਸੰਬੰਧ ਹੈ, ਤੇ ਜੇ ਤੁਹਾਡੇ ਕੋਲ ਧਨ ਨਹੀਂ ਫਿਰ ਤੁਹਾਨੂੰ ਦੱਸਣਾ ਪਏਗਾ ਵੀ ਇਹ ਮੇਰਾ ਭਾਈ ਬੜਾ ਨੇੜਲਾ ਰਿਸ਼ਤੇਦਾਰ ਹੈ। ਫਿਰ ਉਹ ਮੰਨਣ ਤੋਂ ਵੀ ਇਨਕਾਰ ਹੀ ਹੋ ਜਾਂਦਾ ਵੀ ਭਾਈ ਮੈਂ ਤੇ ਹੈ ਕੋਈ ਨਹੀਂ, ਐਵੇਂ ਆਪਣੇ ਵੱਲੋਂ ਹੀ ਬਣਾਈ ਜਾਂਦਾ। ਸਤਿਗੁਰੂ ਕਹਿੰਦੇ ਹੁਣ ਉਹਦੇ ਕੋਲ ਕੁਛ ਵੀ ਨਹੀਂ, ਪਰ ਉਹਦੇ ਕੋਲ ਇੱਕ ਦਾਤ ਹੈ, ਉਹ ਦਾਤ ਕਰਤੇ ਨੇ ਦਿੱਤੀ ਹੈ ਸੰਸਾਰ ਨੇ ਨਹੀਂ। ਉਹ ਕੀ ਹੈ? ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹਨੇ ਆਪਣਾ ਮਨ ਜਿਹੜਾ ਉਹ ਰੱਬ ਦੇ ਨਾਮ ਵਿੱਚ ਲੀਨ ਕਰ ਲਿਆ, ਰੱਬ ਦੇ ਨਾਮ ਵਿੱਚ ਆਪਣੇ ਮਨ ਨੂੰ ਜੋੜ ਲਿਆ, ਬਸ ਉਹ ਰਾਜਾ ਬਣ ਗਿਆ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਗਿਆ। ਉਹਦੇ ਕੋਲ ਹੁਣ ਅਕਾਲ ਪੁਰਖ ਨੇ ਉਹਨੂੰ ਰਜਾ ਤਾ ਨਾ, ਰਾਜਾ ਤੇ ਰੱਜਿਆ ਹੀ ਹੈ, ਜਿਹੜਾ ਭੁੱਖਾ ਹੋਵੇ ਉਹਨੂੰ ਰਾਜਾ ਕੌਣ ਕਵੇ। ਰਾਜੇ ਦਾ ਅਖਰੀ ਅਰਥ ਹੈ ਰੱਜਿਆ ਹੋਇਆ, ਤੇ ਜਿੰਨੇ ਰਾਜੇ ਰਾਜ ਗੱਦੀਆਂ ਤੇ ਬੈਠੇ ਉਹਨਾਂ ਚ ਦੱਸੋ ਰੱਜਿਆ ਕਿਹੜਾ। ਫਿਰ ਉਹਨਾਂ ਨੂੰ ਭੁੱਖੇ ਨਹੀਂ ਆਖਾਂਗੇ ਤੇ ਹੋਰ ਕੀ ਆਖਾਂਗੇ। ਜਿਹੜਾ ਰਾਜ ਗੱਦੀ ਤੇ ਬਹਿ ਜਾਂਦਾ ਉਹਦੀ ਭੁੱਖ ਵੱਧ ਜਾਂਦੀ ਹੈ, ਉਹਨੂੰ ਸਬਰ ਥੋੜੀ ਆਉਂਦਾ। ਸਬਰ ਆ ਜਾਣਾ ਚਾਹੀਦਾ ਸੀ ਵੀ ਮੈਂ ਰਾਜਾ ਬਣ ਗਿਆ, ਪਰ ਜਿਵੇਂ ਉਹ ਰਾਜਾ ਬਣਦੇ ਉਵੇਂ ਹੀ ਭੁੱਖ ਵੱਧ ਜਾਂਦੀ ਹੈ। ਉਹ ਕਹਿੰਦਾ ਪਹਿਲੇ ਰਾਜੇ ਨੇ ਪ੍ਰਜਾ ਨੂੰ ਇੰਨਾ ਲੁੱਟਿਆ, ਹੁਣ ਮੈਂ ਪਿੱਛੇ ਕਿਉਂ ਰਵਾਂ, ਮੈਂ ਹੋਰ ਲੁੱਟਾਂ, ਮੈਂ ਉਦੋਂ ਵੱਧ ਕੇ ਲੁੱਟਾਂ। ਹੁਣ ਉਹ ਰਾਜੇ ਦੀ ਭੁੱਖ ਵਧੀ ਹੈ, ਉਹ ਰੱਜਿਆ ਨਹੀਂ ਹੈ, ਰੱਜਿਆ ਉਹ ਹੀ ਹੈ ਜਿਹਦੇ ਮਨ ਵਿੱਚ ਸਬਰ ਹੋਵੇ, ਫਿਰ ਉਹਦੇ ਕੋਲ ਰਾਜ ਗੱਦੀ ਭਾਵੇਂ ਨਾ ਹੀ ਹੋਵੇ। ਇਸ ਲਈ ਸਤਿਗੁਰੂ ਜੀ ਨੇ ਕਿਹਾ ਵੀ ਉੱਥੇ ਨਾ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਹਨ, ਉਹਨੇ ਆਪਣੇ ਪਿਆਰਿਆਂ ਨੂੰ ਆਪ ਬਾਦਸ਼ਾਹੀ ਬਖਸ਼ੀ ਹੈ, ਆਪ ਉਹਨੇ ਉਹਨਾਂ ਨੂੰ ਸਬਰ ਬਖਸ਼ਿਆ। ਫਿਰ ਸਿਰ ਛੱਤ ਸੱਚਾ ਹਰ ਬਣਾਏ, ਛੱਤ ਮਤਲਬ ਹੁਣ ਆਸਰਾ, ਛੱਤ ਦਾ ਮਤਲਬ ਆਸਰਾ। ਆਪਾਂ ਕਹਿੰਦੇ ਨਾ ਸਿਰ ਲੁਕਾਉਣ ਨੂੰ ਛੱਤ ਚਾਹੀਦੀ ਹੈ, ਛੱਤ ਦਾ ਆਸਰਾ ਹੋ ਜਾਂਦਾ। ਸੰਸਾਰਕ ਤੌਰ ਤੇ ਛੱਤ ਆਪਾਂ ਘਰ ਦੀ ਛੱਤ ਕਹਿ ਦਿੰਦੇ, ਜਿਹੜੀ ਸਾਨੂੰ ਹਰ ਚੰਗੇ ਮੰਦੇ ਮੌਸਮ ਤੋਂ ਬਚਾਉਂਦੀ ਹੈ, ਚੰਗੇ ਮੰਦੇ ਹਾਲਾਤਾਂ ਤੋਂ ਬਚਾਉਂਦੀ ਹੈ ਨਾ। ਮੀਂਹ ਕਣੀ ਆਵੇ, ਹਨੇਰੀ ਆਵੇ, ਅਸੀਂ ਘਰ ਥੱਲੇ ਬੈਠੇ, ਸਾਨੂੰ ਕੋਈ ਫਿਕਰ ਨਹੀਂ। ਅਕਾਲ ਪੁਰਖ ਦੀ ਛੱਤ ਬਣਾਉਣਾ ਜਿਹੜਾ ਸਾਨੂੰ ਚੰਗੇ ਮੰਦੇ ਹਾਲਾਤਾਂ ਵਿੱਚ ਵੀ ਸਬਰ ਦਿੰਦਾ, ਟਕਾ ਕੇ ਰੱਖਦਾ, ਤੇ ਉਹ ਕਿਹਨਾਂ ਨੂੰ ਬਖਸ਼ਦਾ? ਗੁਰੂ ਸਾਹਿਬ ਕਹਿੰਦੇ ਭਗਤ ਜਨਾਂ ਕੋ। ਇਹੀ ਕਾਰਨ ਹੈ ਜਦੋਂ ਰੱਬੀ ਪਿਆਰਾ ਉਹਦੇ ਪ੍ਰੇਮ ਵਿੱਚ ਭਿੱਜ ਜਾਂਦਾ, ਉਹਦੇ ਜੀਵਨ ਅੰਦਰ ਸਹਿਜ ਆ ਜਾਂਦਾ, ਉਹਦੇ ਜੀਵਨ ਅੰਦਰ ਅਡੋਲਤਾ ਆ ਜਾਂਦੀ ਹੈ, ਉਹਦੇ ਜੀਵਨ ਅੰਦਰ ਟਕਾ ਆ ਜਾਂਦਾ। ਟਕਾ ਆਉਣ ਦਾ ਕਾਰਨ ਉਹਦੇ ਸਿਰ ਤੇ ਛੱਤ ਸੱਚੇ ਦੀ ਬਣ ਜਾਂਦੀ ਹੈ। ਜਿਵੇਂ ਆਪਾਂ ਮੀਂਹ ਕਣੀ ਹਨੇਰੀ ਆਵੇ, ਘਰੋਂ ਬਾਹਰ ਹੋਈਏ, ਸਾਨੂੰ ਭਾਜੜਾਂ ਪੈ ਜਾਂਦੀਆਂ ਵੀ ਹਨੇਰੀ ਆ ਗਈ, ਹੁਣ ਕਿਤੇ ਲੁਕੀਏ, ਹਨੇਰੀ ਆ ਗਈ, ਮੀਂਹ ਆ ਗਿਆ, ਕਿਤੇ ਰੁਕ ਜਾਈਏ, ਹਨਾ, ਲੁਕਦੇ ਫਿਰਦੇ ਆਪਾਂ ਰੁਕ ਜਾਂਦੇ ਵੀ ਕਿਤੇ ਭਿੱਜ ਨਾ ਜਾਈਏ, ਤੇ ਘਰੇ ਬੈਠੇ ਹੋਈਏ, ਮੀਂਹ ਆਵੇ ਹਨੇਰੀ ਆਵੇ, ਆਪਾਂ ਕਹਿੰਦੇ ਕੋਈ ਨੀ ਪਈ ਜਾਣ ਦਿਓ, ਨਾ ਮੀਂਹ ਵੀ ਪੈਣ ਦਿਓ, ਹਨੇਰੀ ਵੀ ਚੱਲਣ ਦਿਓ, ਕੋਈ ਫਿਕਰ ਨਹੀਂ, ਅਸੀਂ ਬੇਫਿਕਰ ਹੋ ਕੇ ਅਡੋਲ ਬੈਠੇ ਹਾਂ। ਗੁਰੂ ਸਾਹਿਬ ਕਹਿੰਦੇ ਜਦੋਂ ਸੱਚਾ ਆਪਣੀ ਬਖਸ਼ਿਸ਼ ਦੀ ਛੱਤ ਆਪਣੇ ਪਿਆਰਿਆਂ ਦੇ ਸਿਰ ਉੱਤੇ ਰੱਖਦਾ, ਫਿਰ ਉਹਦੇ ਪਿਆਰੇ ਅਡੋਲ ਹੋ ਜਾਂਦੇ, ਫਿਰ ਝੱਖੜ ਚੱਲੇ, ਮੀਂਹ ਚੱਲੇ, ਵਰਖਾ ਚੱਲੇ, ਫਿਰ ਕੋਈ ਪਰਵਾਹ ਨਹੀਂ, ਫਿਰ ਜਿਹੜਾ ਮਰਜ਼ੀ ਤੂਫਾਨ ਆ ਜਾਏ, ਉਹ ਅਡੋਲ ਨੇ, ਉਹ ਕਦੇ ਚੰਗੇ ਤੇ ਮੰਦੇ ਹਾਲਾਤਾਂ ਨੂੰ ਵੇਖ ਕੇ ਮੁੜ ਕੇ ਡੋਲਦੇ ਨਹੀਂ। ਉਹਨਾਂ ਦੇ ਮਨ ਕੋਲ ਟਕਾ, ਮਨ ਕੋਲ ਸਬਰ ਹੁੰਦਾ, ਉਹਨਾਂ ਦੇ ਮਨ ਕੋਲ ਧੀਰਜ ਹੁੰਦਾ, ਔਰ ਉਹ ਜਿਹੜਾ ਧੀਰਜ ਹੈ ਉਹ ਕਰਤਾ ਆਪ ਬਖਸ਼ਦਾ, ਤੇ ਕਰਤੇ ਦੇ ਬਖਸ਼ੇ ਹੋਏ ਧੀਰਜ ਕਰਕੇ ਫਿਰ ਉਹਨਾਂ ਦਾ ਮਨ ਅਡੋਲ ਹੋ ਜਾਂਦਾ, ਉਹ ਡੋਲਦਾ ਨਹੀਂ। ਇਹ ਰੱਬ ਵੱਲੋਂ ਜਿਹੜੀ ਬਾਦਸ਼ਾਹੀ ਮਿਲਦੀ, ਜਿਹੜੀ ਛੱਤ, ਉਹ ਕਰਤਾ ਬਖਸ਼ਦਾ।
ਤੇ ਸਤਿਗੁਰੂ ਕਹਿੰਦੇ ਉਹ ਕਰਤੇ ਦੀ ਦਿੱਤੀ ਹੋਈ ਛੱਤ ਜਿਹੜੀ ਹੈ ਨਾ ਉਹ ਸਿਰਫ ਆਪਣੇ ਭਗਤ ਜਨਾਂ ਦੀ ਝੋਲੀ ਚ ਪਾਉਂਦਾ, ਕਿਉਂਕਿ ਉਹਨਾਂ ਨੂੰ ਰਾਜੇ ਬਣਾ ਦਿੰਦਾ ਹੈ। ਫਿਰ ਆਪਾਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਪੜ੍ਹਦੇ ਹਾਂ। ਕਈ ਬਾਹਰੀ ਸਰੂਪ ਫਕੀਰੀ ਵਾਲਾ ਪਰ ਅਧਿਆਤਮ ਤੌਰ ਉੱਤੇ ਬਾਦਸ਼ਾਹੀ। ਫਕੀਰੀ ਉਹ ਨਹੀਂ ਹੈ ਜਿਹੜੀ ਲਿਬਾਸ ਦੀ ਹੋਵੇ, ਲਿਬਾਸ ਦੀ ਫਕੀਰੀ ਨਹੀਂ। ਫਕੀਰੀ ਉਹ ਜਿੱਥੇ ਮਨ ਫਕਰ ਹੋ ਜਾਏ, ਮਨ ਫਕੀਰ ਬਣ ਜਾਏ। ਜਦੋਂ ਮਨ ਫਕੀਰ ਬਣਦਾ ਨਾ ਤਨ ਉੱਤੇ ਸਹਿਜ ਸੁਭਾਅ ਫਕੀਰੀ ਆ ਜਾਂਦੀ ਹੈ। ਸਹਿਜ ਸੁਭਾਅ ਮਨ ਫਕਰ ਬਣਿਆ ਤਨ ਫਕੀਰ ਬਣਿਆ, ਮਨ ਫਕਰ ਬਣਿਆ ਤਨ ਫਕੀਰ ਬਣਿਆ, ਅਕਾਲ ਪੁਰਖ ਨੇ ਰਾਜਾ ਬਣਾਤਾ। ਕਦੇ ਵੀ ਵੇਖਿਓ ਜਿਹੜੇ ਮਨ ਕਰਕੇ ਫਕਰ ਹੋਣਗੇ ਉਹ ਮੰਗਣ ਨਹੀਂ ਜਾਂਦੇ, ਕਦੇ ਵੀ ਮੰਗਣ ਨਹੀਂ ਜਾਂਦੇ ਉਹ, ਕਿਉਂਕਿ ਉਹਨਾਂ ਕੋਲ ਬਾਦਸ਼ਾਹੀ ਉਸ ਕਰਤੇ ਦੀ ਬਖਸ਼ੀ ਹੈ। ਤੇ ਉਹ ਕਰਤੇ ਦੀ ਬਖਸ਼ੀ ਬਾਦਸ਼ਾਹੀ ਐਸੀ ਹੈ ਜਿਹੜੀ ਉਹਨਾਂ ਦੇ ਮਨ ਨੂੰ ਭਰੋਸਾ ਦਿੰਦੀ ਹੈ। ਉਹ ਜਿਹੜਾ ਮਾਲਕ ਸਾਰੇ ਸੰਸਾਰ ਨੂੰ ਖਵਾ ਰਿਹਾ ਕਿ ਉਹ ਸਾਨੂੰ ਨਹੀਂ ਖਵਾਏਗਾ? ਜਿਹੜਾ ਮਾਲਕ ਸਾਰੇ ਸੰਸਾਰ ਦੀ ਝੋਲੀ ਭਰ ਰਿਹਾ, ਸਾਰੇ ਸੰਸਾਰ ਦਾ ਦਾਤਾ ਹੈ, ਸਾਰੇ ਸੰਸਾਰ ਦੀ ਝੋਲੀ ਚ ਦਾਤਾਂ ਪਾ ਰਿਹਾ, ਕਿ ਉਹ ਮੇਰੀ ਲੋੜ ਪੂਰੀ ਨਹੀਂ ਕਰੇਗਾ? ਇਹ ਹੈ ਜਦੋਂ ਮਨ ਫਕਰ ਬਣ ਜਾਏ ਤੇ ਤਨ ਤੇ ਫਕੀਰੀ ਆ ਜਾਂਦੀ ਹੈ। ਜਦੋਂ ਤਨ ਤੇ ਫਕੀਰੀ, ਹੁਣ ਜੇ ਕੱਲੀ ਤਨ ਦੀ ਫਕੀਰੀ ਹੋਏਗੀ ਫਿਰ ਮਨ ਤੇ ਲਾਲਚੀ ਹੈ ਨਾ,

ਵਿਪਤਾ ਦੇ ਵਿੱਚ ਬੜਾ ਧਨ ਦੌਲਤ ਵੰਡਦਾ ਹੈ, ਬੜਾ ਧਨ ਦੌਲਤ ਵੰਡਦਾ ਹੈ। ਉਹਨੇ ਸਾਰੀ ਪਰਜਾ ਚ ਧਨ ਦੌਲਤ ਵੰਡਿਆ, ਪਰਜਾ ਚ ਇੱਕੋ ਹੀ ਜੀਵ ਰਹਿ ਗਿਆ ਤੇ ਉਹ ਫਕੀਰ। ਉਹ ਫਕੀਰ ਦੇ ਕੋਲ ਜਦੋਂ ਉਹਦੇ ਅਹਿਲਕਾਰ ਗਏ ਤੇ ਉਹ ਅਹਿਲਕਾਰ ਜਾ ਕੇ ਕਹਿੰਦੇ ਜੀ ਦੱਸੋ ਕੀ ਚਾਹੀਦਾ। ਉਹ ਕਹਿੰਦਾ ਭਾਈ ਮੈਨੂੰ ਕੁਛ ਨਹੀਂ ਚਾਹੀਦਾ, ਤੁਸੀਂ ਆਪਦੇ ਰਾਜੇ ਨੂੰ ਪੁੱਛੋ ਵੀ ਕੀ ਚਾਹੀਦਾ। ਹੁਣ ਉਹ ਨਾ ਕਹਿੰਦੇ ਜੀ ਸਾਡਾ ਤੇ ਰਾਜਾ ਹੈ, ਉਹਦੇ ਕੋਲ ਤੇ ਪਹਿਲੇ ਖਜ਼ਾਨੇ ਭਰੇ ਪਏ ਨੇ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਕਹਿੰਦੇ ਭਾਈ ਜਿਹੜਾ ਫਿਰ ਤੁਹਾਡਾ ਖਜ਼ਾਨਾ ਰਾਜਾ ਆਪਣੇ ਖਜ਼ਾਨੇ ਭਰੀ ਫਿਰਦਾ, ਉਹਨੂੰ ਜਦੋਂ ਲੋੜ ਹੁੰਦੀ ਹੈ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਝੋਲੀਆਂ ਫੈਲਾ ਕੇ ਬਹਿ ਜਾਂਦਾ, ਤੇ ਜੇ ਉਹ ਕਰਤਾ ਤੁਹਾਡੇ ਰਾਜੇ ਦੀਆਂ ਝੋਲੀਆਂ ਭਰ ਸਕਦਾ ਤੇ ਫਿਰ ਕੀ ਉਹ ਮੇਰੇ ਉੱਤੇ ਵੀ ਆਪਣੀ ਬਖਸ਼ਿਸ਼ ਦੀ ਨਜ਼ਰ ਨਹੀਂ ਕਰੇਗਾ? ਜਿਹੜਾ ਰਾਜਾ ਤੋਂ ਜਿਹੜਾ ਅਕਾਲ ਪੁਰਖ ਤੁਹਾਡੇ ਰਾਜੇ ਦੀ ਸੰਭਾਲ ਕਰਦਾ, ਮੈਨੂੰ ਵੀ ਉਸ ਕਰਤੇ ਉੱਤੇ ਭਰੋਸਾ ਹੈ, ਇਸ ਕਰਕੇ ਮੈਨੂੰ ਤੁਹਾਡੇ ਰਾਜੇ ਕੋਲੋਂ ਮੰਗਣ ਦੀ ਲੋੜ ਨਹੀਂ ਹੈ। ਮੈਂ ਜਦੋਂ ਵੀ ਮੰਗਾਂਗਾ ਉਸ ਰਾਜੇ ਤੋਂ ਮੰਗਾਂਗਾ ਜਿਹੜਾ ਤੁਹਾਡੇ ਰਾਜੇ ਦੀ ਵੀ ਝੋਲੀ ਭਰਨ ਵਾਲਾ ਹੈ। ਬਸ ਆਹ ਹੈ ਜਿਹੜੀ ਮਨ ਦੀ ਬਾਦਸ਼ਾਹੀ ਹੈ, ਜਿਹੜੀ ਉਹ ਕਰਤਾ ਬਖਸ਼ਦਾ। ਇਹ ਪਾਤਸ਼ਾਹੀ, ਇਹ ਬਾਦਸ਼ਾਹੀ ਜੀ ਸੰਸਾਰਕ ਤੌਰ ਤੇ ਕਦੇ ਨਹੀਂ ਜੇ ਮਿਲਦੀ। ਜੇ ਆਪਾਂ ਕਹੀਏ ਮੈਂ ਐਸਾ ਬਾਦਸ਼ਾਹ ਬਣ ਜਾ ਵੀ ਮੇਰੇ ਮਨ ਕੋਲ ਐਸਾ, ਜਿੰਨਾ ਚਿਰ ਕਰਤੇ ਦੀ ਬਖਸ਼ਿਸ਼ ਨਹੀਂ ਵਰਤੇਗੀ ਉਹਨਾਂ ਚਿਰ ਮਨ ਸਾਡਾ ਕਦੇ ਸਬਰ ਵਿੱਚ ਨਹੀਂ ਆਏਗਾ, ਮਨ ਟਕਾ ਵਿੱਚ ਨਹੀਂ ਆਏਗਾ। ਤੇ ਜਿੱਦਣ ਮਨ ਟਿਕ ਗਿਆ ਉਦਣ ਦੁਨੀਆਂ ਕੋਲੋਂ ਮੰਗਣ ਦੀ ਲੋੜ ਨਹੀਂ ਪਏਗੀ, ਕਰਤਾ ਆਪ ਝੋਲੀਆਂ ਭਰਦਾ। ਕਦੇ ਵੀ ਤੁਸੀਂ ਆਪਾਂ ਇਤਿਹਾਸ ਪੜ੍ਹ ਲਓ, ਭਗਤ ਜਨਾਂ ਦਾ ਜੀਵਨ ਪੜ੍ਹ ਲਓ, ਭਗਤ ਜਨਾਂ ਦੀ ਬਾਣੀ ਪੜ੍ਹ ਲਓ, ਭਗਤ ਸਾਹਿਬਾਨਾਂ ਦੀ ਜਦੋਂ ਬਾਣੀ ਪੜ੍ਹਾਂਗੇ, ਬਾਣੀ ਪੜ੍ਹਦਿਆਂ ਜੀਵਨ ਸਾਡੇ ਸਾਹਮਣੇ ਆ ਜਾਂਦਾ। ਦੱਸੋ ਕਿਹੜੇ ਭਗਤ ਜਨ ਨੇ ਜਾ ਕੇ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਕਿਸੇ ਹੋਰ ਅੱਗੇ ਝੋਲੀ ਫੈਲਾਈ ਹੋਵੇ? ਕਿਸੇ ਹੋਰ ਅੱਗੇ ਘਰ ਦਾ ਗੁਜ਼ਰਾਨ ਚੱਲਦਾ, ਭਾਵੇਂ ਸੰਸਾਰਕ ਤੌਰ ਤੇ ਵੇਖਣ ਵਾਲੇ ਕਹੀ ਜਾਂਦੇ ਵੀ ਇਹਨਾਂ ਦਾ ਗੁਜ਼ਰਾਨ ਐਡਾ ਮੁਸ਼ਕਲ ਹੈ, ਇਹਨਾਂ ਦਾ ਗੁਜ਼ਰਾਨ ਇੰਨਾ ਔਖਾ ਹੈ, ਆਰਥਿਕ ਹਾਲਤ ਇੰਨੀ ਜਿਹੜੀ ਉਹ ਕਮਜ਼ੋਰ ਹੈ, ਪਰ ਉਹਨਾਂ ਸਾਰਿਆਂ ਦੇ ਕੋਲ ਸਬਰ ਬੜਾ। ਭਾਵੇਂ ਆਰਥਿਕ ਹਾਲਾਤ ਕਮਜ਼ੋਰ ਨੇ, ਜ਼ਿੰਦਗੀ ਉਹਨਾਂ ਦੀ ਬਾਦਸ਼ਾਹਾਂ ਵਾਲੀ ਹੈ, ਕਿਉਂਕਿ ਪਾਤਸ਼ਾਹੀ ਉਹ ਕਰਤੇ ਨੇ ਆਪ ਬਖਸ਼।

ਫਿਰ ਜੀ ਅਗਲੀਆਂ ਪੰਕਤੀਆਂ ਸਤਿਗੁਰੂ ਕਹਿੰਦੇ, ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ। ਉਹ ਹਮੇਸ਼ਾ ਸੁਖੀ ਹੋ ਜਾਂਦੇ, ਨਿਰਮਲ ਹੋ ਜਾਂਦੇ ਜਿਹੜੇ ਗੁਰੂ ਦੀ ਕਾਰ ਵਿੱਚ ਜੁੜ ਜਾਂਦੇ। ਕਾਰ ਮਤਲਬ ਸੇਵਾ। ਜਿਹੜੇ ਗੁਰੂ ਦੀ ਸੇਵਾ ਵਿੱਚ ਜੁੜ ਕੇ ਸਦਾ ਸੁਖੀਏ ਨਿਰਮਲੇ, ਹਮੇਸ਼ਾ ਸੁਖੀ ਅਤੇ ਮੈਲ ਤੋਂ ਰਹਿਤ ਹੋ ਗਏ। ਗੁਰੂ ਦੀ ਸੇਵਾ ਨੇ ਉਹਨਾਂ ਨੂੰ ਸੁਖੀ ਕਰਤਾ ਅਤੇ ਨਿਰਮਲ ਕਰਤਾ। ਆਪਾਂ ਇਤਿਹਾਸ ਪੜ੍ਹੀਏ, ਗੁਰੂ ਸਾਹਿਬ ਆਪਣੇ ਸੇਵਕਾਂ ਨੂੰ ਨਾ, ਜਿਹੜੇ ਗੁਰੂ ਕੇ ਸਿੱਖ ਨੇ, ਉਹ ਅਕਸਰ ਬਰਤਨ ਮਾਂਜਣ ਦੀ ਸੇਵਾ ਕਰਦੇ। ਗੁਰੂ ਪਾਤਸ਼ਾਹ ਦੀ ਜਦੋਂ ਮਾਲਕ ਨੇ ਕਿਸੇ 'ਤੇ ਬਖਸ਼ਿਸ਼ ਕਰਨੀ, ਉਹਨਾਂ ਕਹਿਣਾ ਪਾਈ ਜਾ ਬਰਤਨ ਧੋ। ਹੁਣ ਉਹ ਬਰਤਨ ਧੋਣਾ ਤਾਂ ਪ੍ਰਤੀਕ ਹੈ, ਠੀਕ ਹੈ, ਅਸੀਂ ਹੱਥੀਂ ਸੇਵਾ ਕਰਨੀ, ਭਾਂਡੇ ਧੋਣੇ, ਹੈ ਨਾ, ਬਰਤਨ ਧੋਣੇ, ਇਹ ਪ੍ਰਤੀਕ ਰੂਪ ਹੈ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੁੰਦਾ ਸੀ ਵੀ ਭਾਈ, ਜਿਵੇਂ ਬਰਤਨ ਰਗੜ ਰਗੜ ਕੇ ਮਾਂਜਦਾ ਨਾ, ਉਵੇਂ ਆਪਣੇ ਮਨ ਨੂੰ ਵੀ ਮਾਂਜਿਆ ਕਰ। ਜਿਵੇਂ ਜਿਵੇਂ ਤੇਰੇ ਤੂੰ ਬਰਤਨ ਆਪਣੇ ਹੱਥੀਂ ਮਾਂਜਦਾ ਜਾਏਗਾ, ਜਿਵੇਂ ਜਿਵੇਂ ਉਹਨਾਂ ਜੂਠੇ ਬਰਤਨਾਂ ਦੀ ਸੇਵਾ ਕਰਦਾ ਜਾਏਗਾ, ਤਿਵੇਂ ਤੇਰਾ ਮਨ ਵੀ ਜਿਹੜਾ ਇਹਦੀ ਮੈਲ ਤੋਂ ਉਤਾਰਦਾ ਜਾਏਗਾ। ਇੱਕ ਦਿਨ ਐਸਾ ਆਏਗਾ ਜਿਵੇਂ ਬਰਤਨ ਰਗੜਦਿਆਂ ਸਾਫ਼ ਕੀਤਾ ਉਹ ਨਿਰਮਲ ਹੋ ਗਿਆ, ਉਸੇ ਤਰ੍ਹਾਂ ਤੇਰਾ ਮਨ ਜਦੋਂ ਤੂੰ ਰਗੜਨ ਲੱਗ ਜਾਏਗਾ, ਤੇਰਾ ਮਨ ਵੀ ਨਿਰਮਲ ਹੋ ਜਾਏਗਾ। ਉਹ ਬਰਤਨਾਂ ਦੀ ਸੇਵਾ ਵਿੱਚ ਲਾਉਣ ਦਾ ਕਾਰਨ ਇਹ ਸੀ, ਪ੍ਰਤੀਕ ਰੂਪ ਵਿੱਚ। ਤੇ ਮਾਲਕ ਜੀ ਕਹਿੰਦੇ, ਉਹ ਦਾਤੇ ਦੀ ਸੇਵਾ ਵਿੱਚ ਜਿਹੜਾ ਜੁੜਿਆ ਨਾ, ਸਤਿਗੁਰੂ ਦੀ ਸੇਵਾ ਵਿੱਚ ਜਿਹੜਾ ਜੁੜਿਆ, ਸੁਖੀਏ, ਸੁਖੀ, ਆਨੰਦਿਤ, ਨਿਰਮਲੇ। ਫਿਰ ਇਹ ਨਹੀਂ ਵੀ ਉਹ ਆਨੰਦ ਕੋਈ ਇੱਕ ਅੱਧੀ ਘੜੀ ਦਾ ਹੋਏਗਾ ਜਾਂ ਦੋ ਘੜੀਆਂ ਦਾ ਹੋਏਗਾ, ਕਹਿੰਦੇ ਸਦਾ ਹਮੇਸ਼ਾ ਗੁਰੂ ਦੀ ਸੇਵਾ ਵਿੱਚ ਜੁੜਨ ਵਾਲਾ ਕਦੇ ਦੁਖੀ ਨਹੀਂ ਹੋਇਆ, ਕਦੇ ਦੁਖੀ ਨਹੀਂ ਹੋਇਆ। ਹਾਂ, ਇਹ ਕਹਿਣ 'ਚ ਕੋਈ ਗੁਰੇਜ਼

ਦਿੱਤੀ ਹੈ। ਕੋਈ ਮਨੁੱਖ ਸੇਵਾ ਦਾ ਵਿਖਾਵਾ ਕਰੇ, ਸੇਵਾ ਕਰੇ ਕੋਈ ਨਾ, ਸਿਰਫ ਵਿਖਾਵਾ ਕਰੇ, ਤੇ ਇਹ ਕਹਿਣ ਚ ਵੀ ਕੋਈ ਗੁਰੇਜ਼ ਨਹੀਂ ਵੀ ਉਹ ਕਦੇ ਸੁਖੀ ਨਹੀਂ ਜੇ ਹੋਇਆ। ਵਿਖਾਵੇ ਦੀ ਸੇਵਾ ਵਿੱਚੋਂ ਕਦੇ ਸੁਖ ਨਹੀਂ ਉਪਜਿਆ। ਜਦੋਂ ਗੁਰੂ ਦੀ ਸੇਵਾ ਸਾਨੂੰ ਕਮਾਉਣੀ ਆਏਗੀ, ਅਸੀਂ ਕਦੇ ਦੁਖੀ ਨਹੀਂ ਹੋਵਾਂਗੇ, ਹਮੇਸ਼ਾ ਪ੍ਰਸੰਨਤਾ ਹੋਏਗੀ। ਸੇਵਾ ਵਿਖਾਵੇ ਦੀ ਨਹੀਂ ਹੁੰਦੀ। ਇਹ ਨਹੀਂ ਵੀ ਮੈਂ ਸੇਵਾ ਕਰਨ ਲੱਗਾ ਤੇ ਪਹਿਲੋਂ ਇਹ ਵੇਖਾਂ ਵੀ ਕੋਈ ਮੈਨੂੰ ਵੇਖਦਾ ਕਿ ਨਹੀਂ ਵੇਖਦਾ। ਜੇ ਕੋਈ 1,000-2,000 ਬੰਦਾ ਮੈਨੂੰ ਵੇਖ ਰਿਹਾ ਫਿਰ ਮੈਂ ਸੇਵਾਦਾਰ ਬਣ ਜਾ, ਤੇ ਜੇ ਕੋਈ ਵੇਖਣ ਵਾਲਾ ਨਾ ਹੋਵੇ ਤੇ ਫਿਰ ਮੈਂ ਆਖਾਂ ਵੀ ਕਾਹਦੀ ਸੇਵਾ, ਮੈਨੂੰ ਕਿਹੜਾ ਕੋਈ ਵੇਖਦਾ। ਨਹੀਂ, ਸੇਵਾ ਉਹ ਜਿੱਥੇ ਕੋਈ ਵੇਖੇ। ਸੇਵਾ ਅਸੀਂ ਸੰਸਾਰ ਲਈ ਨਹੀਂ ਕਰਦੇ, ਸੇਵਾ ਅਸੀਂ ਸੰਸਾਰ ਲਈ ਨਹੀਂ ਕਰਦੇ, ਸੇਵਾ ਅਸੀਂ ਦੁਨੀਆਂ ਨੂੰ ਵਿਖਾਉਣ ਵਾਸਤੇ ਨਹੀਂ ਕਰਦੇ। ਸੇਵਾ ਕਰਦੇ ਹਾਂ ਅਸੀਂ ਗੁਰੂ ਵਾਸਤੇ, ਸੇਵਾ ਕਰਦੇ ਹਾਂ ਅਸੀਂ ਆਪਣੇ ਵਾਸਤੇ। ਆਪਣੇ ਵਾਸਤੇ ਕਰਾਂਗੇ, ਕਰ ਰਹੇ ਹਾਂ, ਉਹ ਸੇਵਾ ਕਿਹਦੇ ਲਈ ਹੈ? ਆਪਣੇ ਲਈ। ਔਰ ਕਰ ਕਿਉਂ ਰਹੇ ਹਾਂ? ਗੁਰੂ ਪ੍ਰਸੰਨ ਹੋਵੇ, ਸੇਵਾ ਇਸੇ ਕਰਕੇ ਕਰ ਰਹੇ। ਇੱਕ ਤੇ ਸੇਵਾ ਕਰਾਂਗੇ ਸਾਡਾ ਭਲਾ ਹੋਏਗਾ, ਸੇਵਾ ਕਰਾਂਗੇ ਗੁਰੂ ਪ੍ਰਸੰਨ ਹੋਏਗਾ, ਕਿ ਸੇਵਾ ਕਰਾਂਗੇ ਦੁਨੀਆਂ ਵੇਖੇਗੀ ਤੇ ਫਿਰ ਭਾਈ ਗੁਰੂ ਪ੍ਰਸੰਨ। ਸੇਵਾ ਕਰਦੇ ਹਾਂ ਸੰਸਾਰ ਵੇਖੇ ਨਾ ਵੇਖੇ, ਜਦੋਂ ਸੇਵਾ ਕਰਨੀ ਉਦੋਂ ਮਨ ਚ ਇਹ ਭਰੋਸਾ ਬਣਾ ਲਓ ਮੇਰਾ ਗੁਰੂ ਤੱਕ ਰਿਹਾ। ਜਦੋਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਫਿਰ ਸੇਵਾ ਵਿੱਚ ਜੁੜਾਂਗੇ ਨਾ, ਫਿਰ ਸੰਸਾਰ ਨੂੰ ਪ੍ਰਸੰਨ ਕਰਨ ਦੀ ਇੱਛਾ ਨਹੀਂ ਹੋਏਗੀ। ਫਿਰ ਇੱਛਾ ਇਹ ਹੋਏਗੀ ਮੇਰਾ ਗੁਰੂ ਮੇਰੀ ਸੇਵਾ ਉੱਤੇ ਰੀਝ ਪਏ, ਮੇਰਾ ਗੁਰੂ ਮੇਰੀ ਸੇਵਾ ਉੱਤੇ ਪ੍ਰਸੰਨ ਹੋ ਪਏ। ਕਿਉਂਕਿ ਜੇ ਸੇਵਾ ਉੱਤੇ ਗੁਰੂ ਪ੍ਰਸੰਨ ਹੋਏਗਾ, ਤਰੁੱਠਣਾ ਤੇ ਗੁਰੂ ਨੇ ਹੈ। ਸੰਸਾਰ ਜਿੱਡਾ ਮਰਜ਼ੀ ਖੁਸ਼ ਕਰ ਲਓ ਜੀ, ਸੰਸਾਰ ਦੇ ਤਰੁੱਠਿਆਂ ਕੀ ਮਿਲ ਜਾਏਗਾ? ਸੰਸਾਰ ਦੇ ਤਰੁੱਠਿਆਂ ਕੀ ਮਿਲੇਗਾ? ਪ੍ਰਸੰਨ ਕਰਨਾ ਤੇ ਗੁਰੂ ਨੂੰ ਕਰੋ। ਸੰਸਾਰ ਤਰੁੱਠੇਗਾ ਧਨ ਦਏਗਾ, ਗੁਰੂ ਤਰੁੱਠੇਗਾ ਗੁਰੂ ਆਨੰਦ ਦਏਗਾ। ਜਦੋਂ ਅਸੀਂ ਸੇਵਾ ਕਰਦੇ ਹਾਂ, ਸੇਵਾ ਕਰਦਿਆਂ ਗੁਰੂ ਪ੍ਰਸੰਨ ਹੋਵੇ, ਗੁਰੂ ਆਨੰਦ ਬਖਸ਼ੇਗਾ। ਜਦੋਂ ਸੰਸਾਰ ਨੂੰ ਵਿਖਾ ਕੇ ਸੇਵਾ ਕਰੇਗਾ, ਅਸੀਂ ਸੰਸਾਰ ਨੂੰ ਵਿਖਾ ਕੇ ਸੇਵਾ ਕਰੇਗਾ, ਸੰਸਾਰ ਧਨ ਬਖਸ਼ੇਗਾ। ਧਨ ਕਦੇ ਆਨੰਦ ਨਹੀਂ ਜੇ ਦਿੰਦਾ, ਤੇ ਜਦਨ ਗੁਰੂ ਨੂੰ ਵਿਖਾ ਕੇ ਸੇਵਾ ਕਰਾਂਗੇ, ਗੁਰੂ ਪ੍ਰਸੰਨ ਹੋਏਗਾ, ਗੁਰੂ ਆਨੰਦ ਬਖਸ਼ੇਗਾ। ਜਦੋਂ ਆਨੰਦ ਆ ਗਿਆ, ਜੀਵਨ ਦੇ ਅੰਦਰ ਆਨੰਦ ਵਸ ਗਿਆ, ਫਿਰ ਉੱਥੇ ਧਨ ਦੀ ਭੁੱਖ ਨਹੀਂ ਰਹਿ ਜਾਂਦੀ। ਉੱਥੇ ਤੇ ਜੀਵ ਰਾਜਾ ਬਾਦਸ਼ਾਹ ਆਪੇ ਹੀ ਬਣ ਜਾਂਦਾ, ਉਸ ਕਰਤੇ ਦੀ ਬਖਸ਼ਿਸ਼ ਹੈ। ਖੈਰ, ਮਾਲਕ ਕਹਿੰਦੇ ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ। ਜਿਹੜੇ ਗੁਰੂ ਦੀ ਸੇਵਾ ਵਿੱਚ ਜੁੜ ਗਏ ਉਹ ਸੁਖੀ ਵੀ ਹੋ ਗਏ, ਨਿਰਮਲ ਵੀ ਹੋ ਗਏ। ਫਿਰ ਰਾਜੇ ਓਏ ਨਾ ਆਖੀ ਹੈ ਭੇੜ ਮਰੇ, ਕਹਿੰਦੇ ਉਹ ਕਿਹੜੇ ਰਾਜੇ ਜਿਹੜੇ ਭਿੜ ਭਿੜ ਕੇ ਮਰ ਗਏ? ਹੁਣ ਦੱਸੋ ਕਿਹੜਾ ਰਾਜਾ ਜਿਹੜਾ ਭਿੜ ਕੇ ਨਾ ਮਰਿਆ ਹੋਵੇ? ਇਤਿਹਾਸ ਪੜ੍ਹ ਲਓ, ਸਾਰੇ ਰਾਜੇ ਭਿੜ ਭਿੜ ਕੇ ਹੀ ਮਰੇ ਨੇ। ਇੱਕ ਮਰ ਜਾਂਦਾ, ਦੂਜਾ ਰਾਜ ਗੱਦੀ ਤੇ ਬਹਿ ਜਾਂਦਾ, ਦੂਜਾ ਮਰ ਜਾਂਦਾ, ਤੀਜਾ ਬਹਿ ਜਾਂਦਾ। ਬਹੁਤੀ ਗੱਲ ਹੁੰਦੀ, ਇੱਕ ਰਾਜਾ ਹੋਰ ਆਪਣੇ ਨਾਲ ਵੱਡੀ ਫੌਜ ਲੈ ਕੇ ਆ ਜਾਂਦਾ, ਕਹਿੰਦਾ ਮੈਂ ਤੇ ਇਸ ਰਾਜੇ ਤੇ ਚੜ੍ਹਾਈ ਕਰਕੇ ਆ, ਇਹਨੂੰ ਮਾਰੋ। ਉਹ ਮਾਰ ਦਿੰਦਾ, ਉਹ ਫਿਰ ਆਪ ਰਾਜ ਗੱਦੀ ਤੇ ਬਹਿ ਜਾਂਦਾ। ਉਹ ਤੇ ਸੀ ਹਥਿਆਰਾਂ ਦੀ ਲੜਾਈ, ਹਥਿਆਰਾਂ ਦੀ ਲੜਾਈ। ਰਾਜੇ ਲੜ ਲੜ ਕੇ ਮਰਦੇ ਗਏ, ਦੂਜਾ ਰਾਜਾ ਰਾਜ ਗੱਦੀ ਤੇ ਬਹਿੰਦਰ ਗਿਆ। ਅੱਜ ਦੇ ਰਾਜਿਆਂ ਦੀ ਕਰ ਲੋ, ਅੱਜ ਦੇ ਰਾਜੇ ਵੀ ਤੇ ਭਿੜ ਭਿੜ ਕੇ ਮਰਦੇ ਨੇ ਨਾ, ਬਸ ਫਰਕ ਇੰਨਾ ਕ ਹੈ। ਅੱਜ ਉਹ ਵਿਚਾਰਾਂ ਨਾਲ ਲੜੀ ਜਾਂਦੇ, ਇੱਕ ਦੂਜੇ ਦੀ ਹੇਠੀ ਕਰੀ ਜਾਂਦਾ, ਦੂਜਾ ਦੂਜੇ ਦੀ ਹੇਠੀ ਕਰੀ ਜਾਂਦਾ। ਜਿਹਦੇ ਸ਼ਬਦ ਜ਼ਿਆਦਾ ਚੰਗੇ ਲੱਗਦੇ ਲੋਕ ਉਹਦੇ ਮਗਰ ਤੁਰ ਪੈਂਦੇ ਵੀ ਇਹ ਬੜਾ ਚੰਗਾ ਬੋਲਦਾ, ਕਰੇ ਭਾਵੇਂ ਕੁਛ ਵੀ ਨਾ, ਉਹ ਰਾਜਾ ਕਰੇ ਭਾਵੇਂ ਕੁਝ ਵੀ ਨਾ, ਪਰ ਰਾਜ ਲਈ ਆਪਣੇ ਰਾਜ ਨੂੰ ਕਾਇਮ ਕਰਨ ਵਾਸਤੇ ਦੂਜੇ ਰਾਜਿਆਂ ਦੀ ਕੀ ਕਰਦਾ? ਉਹ ਹੇਠੀ ਕਰਦਾ ਨਾ, ਉਹਨਾਂ ਨੂੰ ਨੀਵਾਂ ਵਿਖਾਉਂਦਾ। ਇਹ ਕੀ ਹੈ? ਆਪਸ ਵਿੱਚ ਭਿੜ ਭਿੜ ਕੇ ਮਰਨਾ। ਅਸੀਂ ਉਹਨਾਂ ਦੇ ਸ਼ਬਦ ਸੁਣ ਸੁਣ ਕੇ ਬੜੇ ਜ਼ਿਆਦਾ ਭਰਮ ਜਾਂਦੇ ਵੀ ਯਾਰ ਰਾਜਾ ਚੰਗਾ ਹੈ, ਇਹਦੀ ਸ਼ਬਦਾਵਲੀ ਬੜੀ ਚੰਗੀ, ਇਹ ਬੜੀਆਂ ਹਾਸੋਹੀਣੀਆਂ ਗੱਲਾਂ ਕਰਦਾ। ਅਸੀਂ ਇਹੀ ਸੁਣੀ ਜਾਂਦੇ, ਖੁਸ਼ ਹੋਈ ਜਾਂਦੇ ਵੀ ਰਾਜਾ ਚੰਗਾ। ਮੱਲ ਕਹਿੰਦੇ ਰਾਜੇ ਹੋਏ ਨਾ ਆਖੀ ਹੈ ਭਿੜ ਮਰੇ, ਉਹ ਕਾਹਦਾ ਰਾਜਾ ਹੋਇਆ ਜਿਹੜਾ ਭਿੜ ਭਿੜ ਕੇ ਮਰ ਗਿਆ? ਸਤਿਗੁਰੂ ਕਹਿੰਦੇ ਉਹ ਭਿੜ ਕੇ ਮਰਨ ਵਾਲੇ ਫਿਰ ਜੂਨੀ ਪਾਹੇ, ਉਹ ਦੁਬਾਰਾ ਮੁੜ ਜੂਨਾਂ ਵਿੱਚ ਆ ਜਾਂਦੇ। ਉਹ ਕਾਹਦਾ ਰਾਜਾ ਹੋਇਆ? ਉਹ ਰਾਜਾ ਤੇ ਉਹ ਹੋਇਆ ਜਿਹਨੇ ਭਿੜ ਨਹੀਂ ਛੱਡਤਾ, ਰਾਜਾ ਤੇ ਉਹ ਹੋਇਆ ਜਿਹੜਾ ਕਹਿੰਦਾ ਮੈਂ ਨਾ ਵਿਚਾਰਾਂ ਦੀ ਲੜਾਈ ਲੜਾਂ, ਨਾ ਮੈਂ ਲੜਾਂ ਹਥਿਆਰਾਂ ਦੀ ਲੜਾਈ, ਉਹ ਮੈਨੂੰ ਤੇ ਮੇਰੇ ਮਾਲਕ ਨੇ ਬਾਦਸ਼ਾਹੀ ਦਿੱਤੀ ਹੈ, ਮੇਰੇ ਮਨ ਵਿੱਚ ਸਬਰ ਹੈ।
ਰਾਜਾ ਰੱਜ ਗਿਆ। ਤੇ ਚੇਤਾ ਰੱਖੋ, ਜਿਹਨੂੰ ਬਾਦਸ਼ਾਹੀ ਪਰਮੇਸ਼ਰ ਬਖਸ਼ਦਾ ਉਹਦੀ ਬਾਦਸ਼ਾਹੀ ਕੋਈ ਖੋਹ ਨਹੀਂ ਦੇ ਸਕਦਾ। ਕੋਈ ਅੱਡੀ ਚੋਟੀ ਦਾ ਜ਼ੋਰ ਲਾ ਲੇ ਕਿਵੇਂ ਬਾਦਸ਼ਾਹੀ ਖੋਲੇ। ਮੰਨ ਲਓ ਆਪਾਂ ਸੌਖੇ ਜਿਹੇ ਸ਼ਬਦਾਂ ਚ, ਇੱਕ ਇਨਸਾਨ ਆਮ ਜਿਹਾ ਜੀਵਨ ਜਿਉਣ ਵਾਲਾ, ਤਨ ਉੱਤੇ ਉਹਦੇ ਫਕੀਰੀ ਹੈ, ਮਨ ਵਿੱਚ ਉਹਦੇ ਬਾਦਸ਼ਾਹੀ ਹੈ। ਮਨ ਵਿਚਲੀ ਬਾਦਸ਼ਾਹੀ ਕਰਤੇ ਨੇ ਬਖਸ਼ੀ, ਜਿਹੜੀ ਮਨ ਵਿਚਲੀ ਬਾਦਸ਼ਾਹੀ ਕਰਤੇ ਨੇ ਬਖਸ਼ੀ ਹੈ। ਹੁਣ ਸੰਸਾਰਕ ਤੌਰ ਤੇ ਰਾਜਾ ਉਹਨੂੰ ਫੜ ਕੇ ਜਿੰਨਾ ਮਰਜ਼ੀ ਉਹਦੇ ਤੇ ਤਸ਼ੱਦਦ ਕਰ ਲਏ, ਜਿੰਨਾ ਮਰਜ਼ੀ ਉਹਦੇ ਤੇ ਅਤਿਆਚਾਰ ਕਰ ਲਏ, ਜਿੰਨਾ ਮਰਜ਼ੀ ਉਹਦੇ ਤੇ ਜ਼ੁਲਮ ਕਰ ਲਏ, ਉਹਦਾ ਤਸ਼ੱਦਦ ਉਹਦਾ ਜ਼ੁਲਮ ਉਹਦੇ ਮਨ ਦੀ ਬਾਦਸ਼ਾਹੀ ਉਹਦੇ ਤੋਂ ਖੋਹ ਨਹੀਂ ਸਕਦਾ। ਉਹਨੇ ਰਾਜਾ ਹੀ ਰਹਿਣਾ। ਕਿਉਂ? ਕਿਉਂਕਿ ਉਹਨੂੰ ਕਰਤੇ ਨੇ ਰਾਜਾ ਬਣਾਇਆ, ਬਾਦਸ਼ਾਹ ਬਣਾਇਆ, ਉਹਨੇ ਮਨ ਕਰਕੇ ਬਾਦਸ਼ਾਹ ਹੀ ਰਹਿਣਾ। ਪਰ ਜਿਹੜਾ ਸੰਸਾਰਕ ਤੌਰ ਤੇ ਰਾਜਾ, ਉਹ ਹੋ ਸਕਦਾ ਕਿ ਆਪ ਦੁਖੀ ਹੋ ਜਾਏ, ਆਪ ਰੋਗੀ ਹੋ ਜਾਏ, ਇਸ ਕਰਕੇ ਵੀ ਮੈਂ ਤੇ ਚਾਹੁੰਦਾ ਸਾਂ ਇਹਦੀ ਬਾਦਸ਼ਾਹੀ ਖੋਲਾਂ, ਪਰ ਇਹਦੇ ਕੋਲੋਂ ਬਾਦਸ਼ਾਹੀ ਮੈਂ ਖੋਹ ਨਹੀਂ ਸਕਿਆ। ਇਹਦੀ ਬਾਦਸ਼ਾਹੀ ਖੋਹਦਿਆਂ ਖੋਹਦਿਆਂ ਮੈਂ ਆਪ ਫਕੀਰ ਬਣ ਗਿਆ। ਉਹਦੀ ਬਾਦਸ਼ਾਹੀ ਕਿਵੇਂ ਖੋਲੇਗਾ ਜੀ ਕੋਈ, ਜਿਹਨੂੰ ਕਰਤੇ ਨੇ ਬਖਸ਼ੀ ਹੈ। ਇਸ ਲਈ ਸਤਿਗੁਰੂ ਕਹਿੰਦੇ, ਰਾਜੇ ਹੋਏ ਨਾ ਆਖੀਏ ਭਿੜ ਮਰੇ। ਉਹ ਕਾਹਦੇ ਰਾਜੇ ਹੋਏ ਜਿਹੜੇ ਆਪਸ ਵਿੱਚ ਭਿੜ ਭਿੜ ਕੇ ਮਰ ਗਏ, ਫਿਰ ਜੂਨੀ ਪਾਹੇ ਔਰ ਉਹ ਦੁਬਾਰਾ ਜੂਨਾਂ ਵਿੱਚ ਪੈ ਗਏ। ਉਹਨਾਂ ਨੂੰ ਕਦੇ ਵੀ ਰਾਜੇ ਨਹੀਂ ਆਖਿਆ ਜਾ ਸਕਦਾ। ਉਹ ਰਾਜਾ ਤੇ ਸਬਰ ਵਿੱਚ ਹੋ ਜਾਂਦਾ ਜਦੋਂ ਅਕਾਲ ਪੁਰਖ ਰਜਾ ਦੇ ਨਾ ਰਾਜੇ ਫਿਰ ਬਣਿਆ ਜਾਂਦਾ, ਫਿਰ ਰਾਜੇ ਬਣਿਆ ਜਾਂਦਾ। ਸੰਸਾਰਿਕ ਤੌਰ ਤੇ ਰਾਜ ਹੈ, ਮਾਲਕ ਜੀ ਨੇ ਬੜੇ ਸਪਸ਼ਟ ਜੇ ਸ਼ਬਦ ਵਰਤੇ। ਸਤਿਗੁਰੂ ਕਹਿੰਦੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਉਹ ਇਹਨਾਂ ਦੇ ਦਾਅਵੇ ਸਾਰੇ ਹੀ ਝੂਠੇ ਨੇ। ਉਹ ਕਿਹੜੇ ਦਾਅਵਿਆਂ ਤੇ ਭਰੋਸਾ ਕਰਾਂਗੇ, ਕਿਹੜੇ ਵਾਅਦਿਆਂ ਤੇ ਭਰੋਸੇ ਕਰਾਂਗੇ? ਉਹ ਜਿਹੜਾ ਰਾਜਾ ਰਾਜਗੱਦੀ ਦੇ ਬਹਿ ਜਾਂਦਾ, ਕੀਤੇ ਦਾਅਵੇ ਵੀ ਭੁੱਲ ਜਾਂਦਾ, ਕੀਤੇ ਵਾਅਦੇ ਵੀ ਭੁੱਲ ਜਾਂਦਾ, ਇਹਨਾਂ ਦੇ ਦਾਅਵੇ ਤੇ ਝੂਠੇ ਹੀ ਨੇ, ਸੱਚਾ ਕੋਈ ਨਹੀਂ ਹੈ। ਕਰਤੇ ਨੇ ਮੋਹਰ ਲਾਈ, ਗੁਰੂ ਸਾਹਿਬ ਨੇ ਮੋਹਰ ਲਾਈ। ਇਹ ਭੂਪਤ, ਭੂਪਤ ਸ਼ਬਦ ਉੱਥੇ ਤੱਤੇ ਨੂੰ ਸਿਹਾਰੀ ਨਾਲ ਹੈ। ਭੂਪਤੀ ਜਿਹੜੇ ਧਰਤੀ ਦੇ ਮਾਲਕ ਬਣੇ ਬੈਠੇ ਨੇ, ਸਭ ਦਿਵਸ ਚਾਰ ਕੇ, ਕਹਿੰਦੇ ਸਾਰੇ ਚਾਰਕ ਦਿਨਾਂ ਦੇ ਹੀ ਨੇ। ਝੂਠੇ ਕਰਤ ਦਿਵਾਜਾ, ਇਹਨਾਂ ਦੇ ਜਿੰਨੇ ਦਾਅਵੇ ਨੇ ਸਾਰੇ ਝੂਠੇ ਨੇ। ਇਹਨਾਂ ਦਾ ਦਾਅਵਾ ਕੋਈ ਸੱਚਾ ਹੋਇਆ? ਜਿਹੜਾ ਮਰਜ਼ੀ ਰਾਜਾ ਹੋਵੇ, ਦਾਅਵਾ ਸੱਚਾ ਹੋਇਆ? ਜਿਹੜਾ ਵੀ ਰਾਜਾ ਰਾਜਗੱਦੀ ਤੇ ਆਉਣਾ ਚਾਹੁੰਦਾ, ਆਪਾਂ ਆਪਣੀ ਹੀ ਗੱਲ ਕਰ ਲਈਏ, ਆਪਣੇ ਰਾਜ ਦੀ ਹੀ ਕਰ ਲਈਏ, ਰਾਜ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਤੇ ਢੰਡੋਰਾ ਜ਼ਰੂਰ ਪਿਟਵਾਉਂਦਾ ਹੈ, ਜੀ ਅਸੀਂ ਨਸ਼ਿਆਂ ਦੇ ਵਿਰੁੱਧ ਵਿੱਚ ਹਾਂ। ਹਰ ਰਾਜੇ ਨੇ ਢੰਡੋਰਾ ਪਿਟਵਾਇਆ, ਅਸੀਂ ਨਸ਼ਿਆਂ ਦੇ ਵਿਰੋਧ ਵਿੱਚ ਹਾਂ, ਅਸੀਂ ਨਸ਼ੇ ਬੰਦ ਕਰਾ ਦੇਵਾਂਗੇ, ਤੁਸੀਂ ਸਾਨੂੰ ਰਾਜੇ ਬਣਾਓ। ਤੇ ਜਿੱਦਣ ਬਣ ਜਾਂਦਾ ਝੂਠੇ ਕਰਤ, ਫਿਰ ਸਾਬਤ ਹੁੰਦਾ ਨਾ ਵੀ ਝੂਠਾ ਹੀ ਹੈ, ਇਹਦਾ ਦਾਅਵਾ ਵੀ ਝੂਠਾ ਹੀ ਹੈ। ਇਹਨੇ ਵੀ ਦਾਅਵਾ ਕੀਤਾ ਸੀ, ਪਰ ਇਹਦਾ ਦਾਅਵਾ ਵੀ ਝੂਠਾ ਹੀ ਨਿਕਲਿਆ। ਉਹ ਇਹਦੇ ਕੋਲੋਂ ਵੀ ਨਸ਼ਾ ਰੋਕਿਆ ਨਹੀਂ ਗਿਆ, ਕਿਉਂਕਿ ਨਸ਼ਾ ਵੇਚਣ ਵਿੱਚ ਸ਼ਾਮਲ ਇਹ ਵੀ ਹੋ ਗਿਆ। ਰਾਜਾ ਕਾਹਦਾ ਹੋਇਆ? ਝੂਠੇ ਕਰਤ ਦੇ ਵਾਜਾ, ਦਾਅਵੇ ਨੇ ਸਿਰਫ ਝੂਠੇ। ਤੇ ਮਾਲਕ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ, ਰਾਜਾ ਉਹ ਹੈ ਜਿਹਨੂੰ ਕਰਤਾ ਰਾਜਾ ਬਣਾਵੇ, ਜਿਹਨੂੰ ਕਰਤਾ ਰਾਜਾ ਬਣਾਵੇ। ਰਾਜੇ ਉਹ ਇਹਨਾਂ ਆਖੀਏ ਭਿੜ ਮਰਹਿ, ਫਿਰ ਜੂਨੀ ਪਾਹੇ। ਫਿਰ ਉਹ ਜਿੰਨੀਆਂ ਮਰਜ਼ੀ ਜੂਨਾਂ ਵਿੱਚ ਭਟਕਦੇ ਰਹਿਣ, ਭਿੜ ਭਿੜ ਕੇ ਮਰਦੇ ਰਹਿਣ, ਉਹ ਕਦੇ ਵੀ ਰਾਜੇ ਆਖੇ ਨਹੀਂ।

ਫਿਰ ਸਾਹਿਬ ਜੀ ਅਗਲੀਆਂ ਪੰਕਤੀਆਂ ਚ ਸ਼ਲੋਕ ਦੀ ਸੰਪੂਰਨਤਾ ਕਰਦੇ। ਪਹਿਲਾਂ ਮਾਲਕ ਨੇ ਕਿਹਾ, ਕਹਿੰਦੇ ਸਤਿਗੁਰ ਸੇਵਿਆ ਨਾਮ ਮਨ ਵਸੈ, ਗੁਰੂ ਨੂੰ ਚੇਤੇ ਕੀਤਿਆਂ ਨਾਮ ਮਨ ਵਿੱਚ ਵਸ ਜਾਂਦਾ ਹੈ, ਵਿੱਚੋਂ ਭਰਮ ਪਾਉ ਭਾਗੈ ਤੇ ਜੀਵਨ ਵਿੱਚੋਂ ਭਰਮ ਅਤੇ ਡਰ ਦੋਵੇਂ ਚੀਜ਼ਾਂ ਮੁੱਕ ਜਾਂਦੀਆਂ ਨੇ। ਜਿੱਦਾਂ ਦਾ ਗੁਰੂ ਨੂੰ ਜਾਣਦੇ ਹਾਂ ਉਦਾਂ ਦਾ ਫਿਰ ਜੀਵਨ ਬਣ ਜਾਂਦਾ, ਸੱਚ ਦੇ ਨਾਲ ਲਿਵ ਜੁੜ ਜਾਂਦੀ ਹੈ, ਸੱਚ ਨਾਲ ਲਿਵ ਲੱਗ ਜਾਂਦੀ ਹੈ। ਨਾਨਕ ਨਾਮ ਮਿਲੈ ਵਡਿਆਈ, ਹੇ ਨਾਨਕ ਜੀਓ, ਵਡਿਆਈ ਜਿਹੜੀ ਹੈ ਉਹ ਪਰਮੇਸ਼ਵਰ ਦੇ ਨਾਮ ਵਿੱਚ ਹੈ, ਉਹਦੇ ਨਾਮ ਵਿੱਚ ਹੈ, ਉਹਦੇ ਹੁਕਮ ਵਿੱਚ ਰਹਿਣ ਵਿੱਚ ਵਡਿਆਈ ਹੈ। ਹਰ ਦਰ ਸੋਹਣ ਆਗੈ, ਫਿਰ ਜਿਹੜਾ ਉਹਦੇ ਹੁਕਮ ਵਿੱਚ ਰਹਿਣਾ ਸਿੱਖ ਲੈਂਦਾ ਉਹ ਉਹਦੇ ਦਰ ਦੇ ਉੱਤੇ ਸੋਹਦਾ ਹੈ, ਸ਼ੋਭਦਾ ਹੈ। ਨਾਮ ਜਪਣ ਤੇ ਹੁਕਮ ਵਿੱਚ ਚੱਲਣਾ, ਇਹ ਦੋਵੇਂ ਚੀਜ਼ਾਂ ਬਰਾਬਰ ਲੈ ਕੇ ਚੱਲਣਾ ਪਏਗਾ। ਜਿੰਨਾ ਚਿਰ ਅਸੀਂ ਇਹਨਾਂ ਦੋਨਾਂ ਨੂੰ ਪੈਰਲਰ ਨਹੀਂ ਰੱਖ ਸਕਦੇ, ਉਨਾ ਚਿਰ ਉਹਦੇ ਨਜ਼ਰਾਂ ਚ ਅਸੀਂ ਪ੍ਰਵਾਨ ਨਹੀਂ। ਜਪੀ ਜਾਈਏ ਜਪੀ ਜਾਈਏ, ਹੁਕਮ ਉਹਦਾ ਮੰਨੀਏ ਕੋਈ ਨਾ, ਜਪੇ ਦਾ ਕੀ ਲਾਭ ਹੋਏਗਾ? ਉਹਦਾ ਹੁਕਮ ਜ਼ਰੂਰ ਮੰਨਣਾ ਪਏਗਾ, ਉਹਦਾ ਹੁਕਮ ਜ਼ਰੂਰ ਮੰਨਣਾ ਪਏਗਾ। ਇਹਨੂੰ ਆਪਾਂ ਸਮਝਣ ਲਈ ਅਕਸਰ ਇੱਕ ਉਦਾਹਰਣ ਵਰਤਦੇ ਨਾ, ਪਿਓ ਨੂੰ ਪੁੱਤ ਚੇਤਾ ਕਰੀ ਜਾਏ, ਪਿਓ ਦਾ ਹੁਕਮ ਮੰਨੇ ਹੀ ਕੋਈ ਨਾ, ਤੇ ਪਿਓ ਕਹੇਗਾ ਵੀ ਮੇਰਾ ਪੁੱਤ ਬੜਾ ਲਾਇਕ ਹੈ, ਮੈਨੂੰ ਸਾਰਾ ਦਿਨ ਹੀ ਜਪੀ ਜਾਂਦਾ, ਸਾਰਾ ਦਿਨ ਹੀ ਜਪੀ ਜਾਂਦਾ, ਬੜਾ ਲਾਇਕ ਮੇਰਾ ਪੁੱਤ ਜੀ, ਉਹ ਤੇ ਮੇਰੇ ਨਾਂ ਨੂੰ ਭੁੱਲਦਾ ਹੀ ਨਹੀਂ, ਤੁਰਿਆ ਫਿਰਦਾ ਵੀ ਮੇਰਾ ਨਾਂ ਹੀ ਲਈ ਜਾਂਦਾ, ਮੇਰਾ ਪੁੱਤ ਬੜਾ ਲਾਇਕ। ਤੇ ਪਿਓ ਹੁਕਮ ਕਰੇ ਤੇ ਸੰਸਾਰ ਦੇ ਸਾਹਮਣੇ ਪੁੱਤਰ ਮੁਨਕਰ ਹੋ ਜੇ ਵੀ ਮੈਂ ਨਹੀਂ ਮੰਨਦਾ, ਤੇ ਸੰਸਾਰ ਆਖੇਗਾ ਹੀ ਨਾ ਪਿਓ ਤੇ ਢੰਡੋਰਾ ਪਿੱਟਦਾ ਸੀ, ਪੁੱਤ ਬੜਾ ਲਾਇਕ ਹੈ, ਮੰਨੀ ਤੇ ਨੇ, ਇੱਕ ਨੀ ਪਿਓ ਦੀ ਆਪਣੇ ਦੀ। ਸੰਸਾਰ ਆਖੇਗਾ ਹੀ ਨਾ ਵੀ ਪਿਤਾ ਤੇ ਇਹਦਾ ਆਖੀ ਜਾਂਦਾ ਸੀ ਮੇਰਾ ਪੁੱਤ ਲਾਇਕ ਬੜਾ, ਪਰ ਇਹਨੇ ਤੇ ਪਿਓ ਦੀ ਆਪਣੇ ਦੀ ਇੱਕ ਵੀ ਨੀ ਮੰਨੀ, ਇਹ ਕਾਹਦਾ ਲਾਇਕ ਹੋਇਆ? ਤੇ ਹੁਣ ਦੂਜੇ ਪਾਸੇ ਆ ਜਾਓ, ਪੁੱਤ ਪਿਓ ਦਾ ਨਾਂ ਇੱਕ ਵਾਰੀ ਵੀ ਨਾ ਲਵੇ, ਇੱਕ ਵਾਰੀ ਵੀ ਨਾ ਲਵੇ, ਤੇ ਜਦੋਂ ਪਿਓ ਹੁਕਮ ਕਰੇ ਸਿਰ ਮੱਥੇ ਬਾਪੂ ਜੀ ਮੈਂ ਤੁਹਾਡਾ ਹੁਕਮ ਸਿਰ ਮੱਥੇ ਮੰਨਦਾ, ਪਿਓ ਆਖੇਗਾ ਨਾ ਵੀ ਮੇਰਾ ਪੁੱਤ ਬੜਾ ਲਾਇਕ ਹੈ, ਭਾਈ ਇਹਨੇ ਮੇਰੀ ਕਦੇ ਆਗਿਆ ਮੋੜੀ ਨਹੀਂ, ਇਹਨੇ ਮੇਰਾ ਹੁਕਮ ਨਹੀਂ ਮੋੜਿਆ। ਤੇ ਫਿਰ ਸੰਸਾਰ ਵੀ ਆਖੇਗਾ ਵੀ ਭਾਈ ਬੜਾ ਲਾਇਕ ਹੈ, ਸੱਚਮੁੱਚ ਬੜਾ ਲਾਇਕ ਹੈ, ਇਹਦੇ ਪਿਤਾ ਦੀ ਜ਼ੁਬਾਨ ਤੇ ਅਜੇ ਹੁਕਮ ਅੱਧਾ ਹੁੰਦਾ, ਅਜੇ ਬਾਪੂ ਇਹਦੇ ਨੇ ਪੂਰੀ ਗੱਲ ਆਖਣੀ ਹੈ, ਪੁੱਤ ਇਹਦਾ ਹੱਥ ਜੋੜ ਕੇ ਉਹਦੇ ਸਾਹਮਣੇ ਖੜੋ ਜਾਂਦਾ, ਬਾਪੂ ਜਿਵੇਂ ਤੇਰਾ ਹੁਕਮ ਉਵੇਂ ਸਿਰ ਮੱਥੇ, ਪਿਓ ਦੀਆਂ ਨਜ਼ਰਾਂ ਚ ਪਰਵਾਨਿਆ ਗਿਆ, ਪਰਵਾਨਿਆ ਗਿਆ ਨਾ। ਇਸ ਲਈ ਨਾਮ ਜਪਣਾ, ਮੈਂ ਇਹ ਨਹੀਂ ਕਹਿੰਦਾ ਕਿ ਉਹਨੂੰ ਜਪਣਾ ਨਹੀਂ, ਉਹਨੂੰ ਚੇਤੇ ਨਹੀਂ ਕਰਨਾ, ਉਹਨੂੰ ਚੇਤੇ ਕਰਨਾ, ਪਰ ਇਹ ਨਹੀਂ ਇਕੱਲਾ ਚੇਤੇ ਹੀ ਕਰੀ ਜਾਈਏ ਤੇ ਜਦੋਂ ਹੁਕਮ ਦੀ ਵਾਰੀ ਆਵੇ ਤੇ ਅਸੀਂ ਉਦੋਂ ਦੌੜ ਜਾਈਏ, ਨਾ ਰੱਬਾ ਐਸਾ ਅਤਿਆਚਾਰ ਨਾ ਕਰੀ, ਮੇਰੇ ਤੋਂ ਤੇਰਾ ਹੁਕਮ ਕੋਈ ਨਹੀਂ ਮੰਨਿਆ ਜਾਣਾ, ਹਾਂ ਬੰਦਗੀ ਤੂੰ ਆਖੇ ਤੇ ਮੈਂ 2 ਘੰਟੇ ਹੋਰ ਵਧਾ ਦਿਉਂ, ਮੈਂ 2 ਘੜੀਆਂ ਬਹਿ ਕੇ ਵੱਧ ਤੇਰੀ ਬੰਦਗੀ ਕਰ ਲੂੰ, ਪਰ ਇੱਦਾਂ ਕਰ, ਆਪਣੀ ਹੁਕਮ ਵਿੱਚ ਰਹਿਣ ਵਾਲੀ ਗੱਲ ਛੱਡ ਦੇ, ਮੈਂ ਤੇਰੀ ਆਗਿਆ ਵਿੱਚ ਨਹੀਂ ਰਹਿ ਸਕਦਾ। ਦੱਸੋ ਕਿੱਥੇ ਪ੍ਰਵਾਨ ਹੋਵਾਂਗੇ? ਜਪੋ, ਜ਼ਰੂਰੀ ਹੈ, ਲਾਜ਼ਮੀ ਹੈ, ਜਪਣਾ ਜ਼ਰੂਰੀ ਹੈ, ਉਹਨੂੰ ਧਿਆਉਣਾ ਜ਼ਰੂਰੀ ਹੈ, ਪਰ ਇਹ ਨਹੀਂ ਧਿਆਉਂਦਿਆਂ ਅਸੀਂ ਉਹਦੇ ਹੁਕਮ ਤੋਂ ਬਾਹਰੇ ਹੋ ਕੇ ਜਿਉਣ ਲੱਗ ਜਾਂਗੇ। ਧਿਆਉਣਾ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਉਹਦੇ ਹੁਕਮ ਤੋਂ ਬਾਹਰੇ ਹੋ ਕੇ ਜਿਉਈਏ, ਧਿਆਉਣਾ ਸਾਨੂੰ ਇਹ ਸਿਖਾਉਂਦਾ ਕਿ ਅਸੀਂ ਉਹਦੇ ਹੁਕਮ ਵਿੱਚ ਰਹਿਣਾ ਸਿੱਖੀਏ, ਉਹਨੂੰ ਧਿਆਉਣਾ ਇਹ ਸਿਖਾਉਂਦਾ। ਸਾਹਿਬ ਕਹਿੰਦੇ ਨਾਮ ਮਿਲੈ ਵਡਿਆਈ, ਹਰ ਦਰ ਸੋਹਣ ਲੱਗੈ, ਜਦੋਂ ਉਹਦੇ ਹੁਕਮ ਵਿੱਚ ਰਹਿੰਦੇ ਹਾਂ ਫਿਰ ਵਡਿਆਈ ਮਿਲਦੀ ਹੈ, ਜਦੋਂ ਵਡਿਆਈ ਮਿਲਦੀ ਫਿਰ ਅਸੀਂ ਉਹਦੇ ਦਰ ਉੱਤੇ ਸ਼ੋਭਦੇ

ਫਿਰ ਅਗਲੀਆਂ ਪੰਕਤੀਆਂ ਵਰਤੀਆਂ ਜੀ। ਗੁਰੂ ਸਾਹਿਬ ਨੇ ਗੁਰਸਿੱਖਾਂ ਕੇ ਮੁੱਖ ਉਜਲੇ, ਜਦੋਂ ਗੁਰੂ ਬਖਸ਼ਦਾ ਫਿਰ ਉਜਲ ਮੁੱਖ ਕਰ ਦਿੰਦਾ। ਗੁਰਸਿੱਖਾਂ ਕੇ ਮੁੱਖ ਉਜਲੇ ਹਰ ਦਰਗਾਹ ਭਾਵੇ, ਫਿਰ ਉਹ ਰੱਬ ਦੇ ਦਰ ਤੇ ਭਾ ਜਾਂਦੇ, ਮਾਲਕ ਨੂੰ ਚੰਗੇ ਲੱਗ ਜਾਂਦੇ। ਪਿਓ ਦਾ ਹੁਕਮ ਮੰਨਾਂਗੇ, ਪਿਓ ਨੂੰ ਚੰਗੇ ਨਹੀਂ ਲੱਗਾਂਗੇ। ਪਿਓ ਤੇ ਆਪਣੀ ਜਾਨ ਵਾਰਨ ਤੱਕ ਜਾਂਦਾ ਮੁੜ ਕੇ ਪੁੱਤ ਤੋਂ, ਪੁੱਤਰਾ ਜੇ ਤੂੰ ਮੇਰੀ ਆਗਿਆ ਵਿੱਚ ਹੈ ਤੇ ਮੈਂ ਕਿਹੜਾ ਤੇਰੇ ਤੋਂ ਬਾਹਰਾ ਹਾਂ। ਫਿਰ ਕਈ ਵਾਰੀ ਹੋ ਸਕਦਾ ਮੈਂ ਭੁੱਲ ਕਰ ਜਾ, ਤੇ ਜੇ ਤੂੰ ਮੈਨੂੰ ਮਤ ਦਏਗਾ ਤੇ ਮੈਂ ਤੇਰੀ ਮਤ ਵੀ ਮੰਨੂ। ਸੰਸਾਰਕ ਤੌਰ ਤੇ ਜੀ ਗੁਰੂ ਨੂੰ ਅਸੀਂ ਮਤ ਨਹੀਂ ਦੇ ਸਕਦੇ, ਨਾ ਹੀ ਗੁਰੂ ਕਦੇ ਭੁੱਲਦਾ। ਸੰਸਾਰਕ ਤੌਰ ਤੇ ਜੀਵ ਹੈ, ਜੇ ਸੰਸਾਰਕ ਤੌਰ ਤੇ ਪਿਤਾ ਦੀ ਗੱਲ ਕਰਾਂਗੇ, ਹੈ ਤੇ ਇਨਸਾਨ ਹੀ ਹੈ ਨਾ। ਹੋ ਸਕਦਾ ਕਈ ਵਾਰੀ ਪਿਤਾ ਕੋਲੋਂ ਭੁੱਲੋ ਜੇ, ਤੇ ਜੇ ਪੁੱਤਰ ਆਪਣੇ ਪਿਤਾ ਦੀਆਂ ਮੰਨਦਾ ਰਿਹਾ ਨਾ, ਤੇ ਜਿੱਦਣ ਬਾਪੂ ਨੂੰ ਪੁੱਤਰ ਆਖੇਗਾ ਨਾ, ਬਾਪੂ ਏਦਾਂ ਨੀ, ਆਹ ਕਾਰਜ ਆਪਾਂ ਏਦਾਂ ਵੀ ਕਰ ਸਕਦੇ, ਤੇ ਫਿਰ ਪਿਓ ਵੀ ਆਪਣੇ ਪੁੱਤਰ ਦੀ ਮੰਨ ਲੈਂਦਾ, ਪੁੱਤਰਾ ਤੂੰ ਸਿਆਣੀ ਗੱਲ ਕੀਤੀ, ਮੈਂ ਮੰਨਦਾ ਤੇਰੀ। ਜੇ ਪੁੱਤਰ ਆਪਣੇ ਪਿਓ ਦੀ ਆਗਿਆ ਚ ਚੱਲੇ ਤਾਂ, ਤੇ ਜੇ ਉਹ ਨਾ ਅੱਗੇ ਅੱਜ ਚੱਲੇ ਤੇ ਬਾਪੂ ਵੀ ਕਹਿੰਦਾ ਤੂੰ ਆਪ ਉਧਰਾ ਹੋ ਕੇ ਤੁਰਿਆ, ਪਰ ਮੈਂ ਆਪਣੀ ਮਰਜ਼ੀ ਨਾਲ ਤੁਰਿਆ ਫਿਰਦਾ। ਫਰਜ਼ ਤੇ ਪੁੱਤ ਦਾ ਬਣਦਾ ਨਾ ਪਿਓ ਦੀ ਮੰਨਣੀ। ਜਿੱਥੇ ਪਿਤਾ ਗਲਤ ਹੋਵੇ ਉੱਥੇ ਪੁੱਤ ਆਖ ਕੇ ਸਮਝਾਵੇ, ਤੇ ਦਾਵੇ ਨਾਲ ਕਹਿ ਸਕਦੇ ਹਾਂ ਜੀ ਜੇ ਬਾਪੂ ਦੀ ਆਗਿਆ ਨਹੀਂ ਮੋੜੀ ਹੋਏਗੀ ਨਾ, ਤੇ ਪਿਓ ਆਪਣੇ ਪੁੱਤਰ ਦੀ ਮੰਨਣ ਤੋਂ ਕਦੇ ਇਨਕਾਰੀ ਨਹੀਂ ਹੋਏਗਾ, ਕਦੇ ਇਨਕਾਰੀ ਨਹੀਂ ਹੋਏਗਾ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਹੁਕਮ ਨੂੰ ਜਦੋਂ ਸਿਰ ਮੱਥੇ ਕਰਕੇ ਮੰਨਾਂਗੇ ਗੁਰੂ ਦੀਆਂ ਨਜ਼ਰਾਂ 'ਚ, ਤੇ ਤਾਂ ਹੀ ਪ੍ਰਵਾਨੇ ਜਾਵਾਂਗੇ। ਤੇ ਜੇ ਮੰਨੀਏ ਹੀ ਨਾ, ਤੇ ਗੁਰੂ ਵੀ ਆਖੇਗਾ ਨਾ ਤੂੰ ਆਪ ਉਧਰਾ ਹੋ ਕੇ ਤੁਰਿਆ, ਫਿਰ ਭਾਈ ਤੇਰੀ ਮਰਜ਼ੀ ਹੈ। ਮੈਂ ਤੇ ਚਾਹੁੰਦਾ ਸਾ ਤੂੰ ਆਪ ਉਧਰਾ ਨਹੀਂ, ਤੇਰੇ ਸਿਰ ਤੇ ਮੈਂ ਬੈਠਾ, ਤੂੰ ਮੇਰੀ ਛਤਰ ਛਾਇਆ ਹੇਠ ਰਹਿ, ਮੈਂ ਤੇਰੀ ਸੰਭਾਲ ਕਰਾਂਗਾ। ਪਰ ਜੇ ਤੈਨੂੰ ਚੰਗਾ ਲੱਗਦਾ ਆਪ ਉਧਰੇ ਹੋ ਕੇ ਚੱਲਣਾ, ਫਿਰ ਤੇਰੀ ਮੌਜ ਹੈ, ਫਿਰ ਤੂੰ ਆਪਣੀ ਮਰਜ਼ੀ ਕਰ। ਗੁਰੂ ਦੀਆਂ ਨਜ਼ਰਾਂ ਚ ਤਾਂ ਭਾਵਾਂਗੇ, ਤਾਂ ਚੰਗੇ ਲੰਘਾਂਗੇ, ਜੇ ਅਸੀਂ ਉਹਦੇ ਹੁਕਮ ਵਿੱਚ ਚੱਲਾਂਗੇ। ਫਿਰ ਕਹਿੰਦੇ ਹਰ ਦਰਗਾਹ ਭਾਵੇ, ਉਹਦੇ ਦਰ ਤੇ ਪ੍ਰਵਾਨ ਹੋ ਜਾਈਦਾ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਕਹਿੰਦੇ ਗੁਰੂ ਤੇ ਉਹ ਬੋਹਲ ਹੈ ਰੱਬ ਦੇ ਨਾਮ ਦਾ, ਉਹ ਭੰਡਾਰ ਹੈ ਰੱਬ ਦੇ ਨਾਮ ਦਾ, ਜਿਸ ਨਾਲ ਵੱਡ ਭਾਗੀ ਸਿੱਖ ਗੁਣ ਸਾਂਝ ਕਰਾਵੇ। ਜਿਸ ਬੋਹਲ ਦੇ ਨਾਲ ਸਾਂਝ ਗੁਰਸਿੱਖਾਂ ਦੀ ਹੋਈ ਪੈਂਦੀ ਹੈ, ਹਰ ਇੱਕ ਦੀ ਸਾਂਝ ਨਹੀਂ ਬਣਦੀ। ਉਹ ਭੰਡਾਰੇ ਨਾਲ ਸਾਂਝ ਉਹਨਾਂ ਦੀ ਬਣੀ ਜਿਹੜੇ ਉਹਨੂੰ ਆਪਣਾ ਆਪਾ ਸਮਰਪਿਤ ਕਰ ਦਿੰਦੇ।

0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਬੰਧ ਕਰ ਲੈਣ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਗੁਰੂ ਬਾਬਾ ਜੀ ਕੇ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਗੁਰ ਸਤਿਗੁਰ ਬੋਲ ਹਰ ਨਾਮ ਕਾ,

ਤੀਜਾਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਬ ਛੇਤੀ ਮਨੋ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਈਆਂ ਸ਼ਬਦ ਗਾਵ ਨਵਾਈਆਂ ਸ਼ਬਦੋ ਤਾਂ ਗਾਵ ਹਰੀ ਕੇ ਰਾਮਨ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਚਦਾਰ ਹਰਨਾਲੇ ਹਰਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਚੀ ਸਭ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸੁਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੀ ਸਾਂਸ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਇਸਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਭ ਤਿਤ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਤੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਨੀ ਸੁਣਤੇ ਪੁਨੀਤ ਕਹਿਤੇ ਪਵਿੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ।

ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ

ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ।

ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ, ਨਾ ਮਲ ਲੱਗੈ ਨਾ ਇਹ ਜਲੈ, ਨਾ ਇਹ ਜਲੈ ਨਾ ਮਲ ਲੱਗੈ, ਨਾ ਇਹ ਟੁੱਟੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ।

ਅੰਮ੍ਰਿਤ ਛਾਡ ਬਿਖੈ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੁਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ।

ਆਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ।

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

वाहे गुरु।

0: ਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ।
1: ਅਨੇਕ ਬਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਕ
0: ਸੋ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ।

0: ਹਮਾਨ ਨੁਕਤੇ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ
1: ਹੱਥ ਹੋਏ ਤਾਂ ਸਭ ਕੁਛ ਲੈ ਜੋਤਿਸ ਭਾਵੇ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਨਤ ਆਪਣ ਆਪ ਬਚੈ
1: ਪਰ ਮੈਂ ਭੁੱਲਾ ਜੈ ਭਾਵੇ ਨਿਮਕਮਾਏ ਚਾਰ ਕੁੰਡ ਫਿਰੇ ਆਵੇ
0: ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ
1: ਮੈਂ ਨਿਚਿਟ ਕੋ ਰਾਜ ਕਰਮ ਗਰੀਬ ਨਵਾ
0: ਜਾਂ ਕਾ ਦ੍ਰਿਸ਼ ਕਛੂ ਨੇ ਆਵੇ ਤਿਸ ਤਤਕਾਲ ਦੇ ਦਿਸ
1: ਪ੍ਰਗਟਾਵੇ ਬਖਸ਼ੀ ਤਾ ਕਲ ਖਨ ਗਣੇ ਜਗਦੀ
0: ਪਿੰਡ ਸਭ ਤਿਸਕੀ ਰਾਜ ਗਟ ਗਟ ਪੂਰਨ ਬ੍ਰਹਮ ਪਰਗਾ
1: ਆਪਣੀ ਬਣਦਿਆ ਬਨਾਈ ਨਾਨਕ ਜੀਵੇ ਦੇਖ ਬਡਾ
0: ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾ
1: ਅਗਿਆਕਾਰੀ ਬਪਰਾ ਜੀਓ ਜੋ ਸੁਭਾਵੇ ਸੋਈ ਫੁਨ ਥੀਓ
0: ਕਬੂ ਉੱਚ ਨੀਚ ਮੈਂ ਬਸੈ ਕਬੂ ਸੋਗ ਹਰਕ ਰੰਗ ਹਸੈ
1: ਕਬੂ ਨਿੰਦ ਚਿੰਦ ਵਿਵਹਾਰ ਕਬੂ ਵਾਕਾਸ਼ ਪਿਆ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬੂ ਨਿਰਤ ਕਰੇ ਬੋ ਭਾਂਡ ਕਬੂ ਸੋਏ ਰਹਿ ਦਿਨ ਰਾਤ
0: ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ
1: ਕਬੂ ਹੈ ਬਹਿ ਬਡ ਰਾਜਾ ਕਬੂ ਬਿਖਾਰੀ ਨੀਚ ਕਾ ਸਾਜਾ
0: ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ
1: ਜੋ ਪ੍ਰਭੁ ਰਾਖੀ ਤਿਵੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੇ
0: ਕਬੂ ਹੈ ਪੰਡਤ ਕਰੇ ਬਖਿਆਨ ਕਬੂ ਮੋਹਨਧਾਰੀ ਲਾਵੇ ਧਿਆਨ
1: ਕਬੂ ਤੜਤੀ ਇਸ਼ਨਾਨ ਕਬੂ ਸਿੱਖ ਸਾਧਕ ਮੁਖ ਗਿਆਨ
0: ਕਬੂ ਕੀਟ ਹਸਤ ਪਤੰਗ ਹੋਏ ਜੀ

0: ਦਿਸਤਨਾ
1: ਤਿਸਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਦਾਨ ਉਨੂੰ ਬਨ ਆਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾਕ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ ਅਸ਼ਟਪਦੀ
1: ਟੀ ਗਾਰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ
0: ਚਿੰਤਾ ਜਿਸ

0: ਵੇਮੂਰਖ ਮਨਾ ਸੋਤ ਮਿਟ ਗੋਟਾਂ ਬਾਰ ਬੰਦਾ ਇੰਤੇ ਗੋਤ ਬਾਣ ਸਨਾਤਾ।
1: ਰੰਗ ਮਾਇਆ ਵਿਸਥਾਰ ਇੰਤੇ ਕੌਣ ਕੌਣ ਛੁਟਕਾਰ
0: ਅਸਸਤੀ ਰਤਾ ਸਵਾਰੀ ਝੂਠਾ ਦੰਗ ਝੋਟ ਪਾਸਾਰੀ
1: ਹਿੰਦੀ ਏ ਤਸ ਭਜਨ ਬੇਗਾਨਾ ਨਾਮ ਵਿਸਾਨਾ।

0: ਪ੍ਰਗਾਸ਼ ਅੰਨ ਦਿਨ
1: ਲਿਵਲਾਏ ਨਾਨਕ ਨਾਮ ਬਪਤਿਸਮਾ ਹੋਏ
0: ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ
1: ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ
0: ਵੰਦਨ ਕਾਟ ਮੁਕਤ ਜਨ ਭਇਆ।

0: जुगो जुग अटल सर्व सांझी वालता दे रहबर गुरुआं के गुरु पीरां दे पीर धन धन श्री गुरु ग्रंथ साहिब सच्चे पातशाह जी तिन्हां दी पावन और मुबारक हजूरी अंदर गुरुद्वारा दुख निवारण साहिब पावन स्थाना उपर हफ्तावारी नाम सिमरन अभ्यास समागमां दे अंदर जुड़ मिल बैठे गुरु प्यार वालेओ, सतगुरु जी ने बड़ी अपार बख्शिश कृपा वरताई है अपने पावन चरणा कमलां पास जुड़ के बैठन दा सुभाग सतगुरु गुरु बाबा जी ने बख्शिया है। आओ गुरु प्यार वालेओ, जिथे सतगुरु जी की पावन बाणी सुखमनी साहिब दे जाप करदिया होया बाणी दा रस बाणी दा आनंद माण रहे सां, जो इन हफ्तावारी समागमां दे अंदर सुखमनी साहिब जी की पावन बाणी दियां लड़ीवार विचारां चल रही ने, उन्हां चल रही लड़ीवार गुरबाणी विचारां नाल सांझ पाईए। विचारां दी आरंभता तो पहला सतगुरु धन गुरु ग्रंथ साहिब जी कृपा करन अपना रहमत भरिया हथ सर ते रखन। सतगुरु आप रसना उत्ते वरत के पावन शब्द और गुरबाणी दी विचार साहिब आप करवा लैन। आप सरबत संगत असीस बख्शो, गुरु बख्शी फतेह प्रवान करो। आखो जी वाहिगुरु जी का खालसा वाहिगुरु जी की फतेह।
1: नित करै भांत कमो सोए रहे दिन रात।
0: जिस पावन शब्द का पाठ आप संगत ने सरवण किया है, यह पावन बचन धन गुरु अर्जन देव पातशाह जी के मुखारबिन तो उच्चारण किए हुए सुखमनी साहिब जी की पावन बाणी के सिरलेख हेठ बाणी की ग्यारहवीं अष्टपदी के छेवें पदे के रूप में पावन बचन सुभायमान ने, जिदे विच गुरु साहब जी ने अकाल पुरख परमेश्वर का जो वरताया हुआ वरतारा है उस वरतारे का जिक्र सतगुरु जी कर रहे ने, जिस विच मालक ने सब तो पहला आख्या कबहू निरत। निरत शब्द बनिया जी नृत, नृत का नाटक नाच, निरत नाच नाटक। कबहू निरत करै, बहुत निरत कर देना, बहु भांत कई तरीकों दे। इथे ना जी आपां इनू समझण लई इदां कह लईए भी तन गुरु अर्जन दे पातशाह ने वह अकाल पुरख परमेश्वर जिहड़ा उहदे वसेबे का जिक्र किया कले कले जीव दे अंदर, कले कले जीव दे अंदर। और उहदा जिहड़ा वसेबा है वह हर जीव अंदर है, फिर वह भावें नृत करन वाला होवे ते भावें नृत ना करन वाला होवे। बस इन्ना चेता नाल असी रखना है भी जे निरत करन वाले दे अंदर अकाल पुरख बैठा है ते ए नहीं है भी अकाल पुरख परमेश्वर ही जेड़ा वह निरत कर रहे है, नहीं, वह अपने आप विच ही एक बहुत वड्डा नृतकारी है, क्योंकि उन्हें जिन्ना संसार सिरजिया ये सारा उहदा सिरजिया होया एक नृत ही है, नाटक ही है। जो उन्हें सारा संसार सिरजिया, जो उन्हें जीव सिरजे ने, यह सारे जीव उहदे सिरजे हुए एक नृत का हिस्सा ने, आपां एक नाटक का हिस्सा आ। संसार की जिन्नी खेड चल रही है एक नाटक है, बस इन्हें भी इस नाटक नूं असीं अपने नेत्रां नाल वेखदे हां ते सानूं यह नाटक असलीयत लगता है, क्योंकि बीत असलीयत वांगू रहा है। पर है एक नृत्य, एक नाटक ही है जो वह अकाल पुरख परमेश्वर द्वारा सिरजिया हुआ है। सतगुरु कहिंदे कबहू निरत करै निरत करदा है बहु भांत बड़े तरीकियां दे नाल। फिर कबहू सोए रहै, सोए मतलब टिके रहना, निरत नाच करना। इनू हुण दोवें शब्दां नूं जदों दोवें पंक्तियां नूं विचारांगे, निरत दा मतलब नाच करना, भटकदे रहना सारा दिन। सोए दा मतलब टिक जाना, अखरी अर्थ करिए ते सौ जाना। सौ जदों जीव शरीरक आराम करदा, शरीर सौ जांदा, ओह इक थां ते टिक जांदा। उस भाव तों भी कबहू सोए रहै, कदे ओह दिन ते रात टिकिया रहिंदा है। कबहू निरत करै, कदे ओह बहुत तरां दे निरत करदा, नाटक करदा। ਜਾਂ ਇੱਦਾਂ ਕਹਿ ਲਓ ਵੀ ਕਦੇ ਤੇ ਉਹ ਭੱਜ ਸਾਰਾ ਦਿਨ ਦੌੜ ਭੱਜ ਕਰੀ ਜਾਂਦਾ ਇੱਕ ਜੀਵ ਦੇ ਅੰਦਰ ਬੈਠਾ, ਤੇ ਇੱਕ ਜੀਵ ਦੇ ਅੰਦਰ ਬੈਠਾ ਉਹ ਸਾਰਾ ਦਿਨ ਦਿਨ ਅਤੇ ਰਾਤ ਟਿਕਿਆ ਰਹਿੰਦਾ ਹੈ। ਉਹ ਅਕਾਲ ਪੁਰਖ ਪਰਮੇਸ਼ਵਰ ਦੀ ਸੱਤਾ ਭਟਕਣ ਵਾਲੇ ਵਿੱਚ ਵੀ ਕਰਮ ਕਰ ਰਹੀ ਹੈ, ਤੇ ਉਸ ਪਰਮੇਸ਼ਵਰ ਦੀ ਸੱਤਾ ਉਹਦੇ ਅੰਦਰ ਵੀ ਕੰਮ ਕਰ ਰਹੀ ਹੈ ਜਿਹੜਾ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ। ਉਹ ਫਿਰ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਦਿਨ ਤੇ ਰਾਤ ਜਿਹੜਾ ਟਿਕਿਆ ਹੈ ਉਹਦੇ ਵਿੱਚ ਵੀ ਉਸ ਅਕਾਲ ਦੀ ਤਾਕਤ ਹੈ, ਤੇ ਜਿਹੜਾ ਦਿਨ ਰਾਤ ਭਟਕ ਰਿਹਾ ਹੈ ਕਈ ਤਰ੍ਹਾਂ ਦੇ ਨ੍ਰਿਤ ਨਾਚ ਕਰਦਾ ਫਿਰਦਾ ਨਾਟਕ ਕਰਦਾ ਫਿਰਦਾ, ਉਹਦੇ ਅੰਦਰ ਵੀ ਉਸੇ ਦਾਤੇ ਦੀ ਸੱਤਾ ਕੰਮ ਕਰ ਰਹੀ ਹੈ।
1: ਕਬਹੂ ਮਹਾ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤ ਰਵਾਲ।
0: ਕਦੇ ਤੇ ਉਹ ਬਹੁਤ ਕ੍ਰੋਧਿਤ ਹੋ ਜਾਂਦਾ ਨਾ ਇੱਕ ਜੀਵ ਵਿੱਚ ਜਦੋਂ ਬੈਠਾ ਹੈ, ਹੁਣ ਜੀਵ ਕਦੇ ਬੜਾ ਕ੍ਰੋਧਿਤ ਹੋ ਜਾਵੇ, ਕਦੇ ਫਿਰ ਉਹ ਇਸ ਅਵਸਥਾ ਦਾ ਮਾਲਕ ਬਣ ਜਾਂਦਾ ਵੀ ਸਰਬ ਕੀ ਹੋਤ ਰਵਾਲ, ਉਹ ਸਾਰਿਆਂ ਦੀ ਚਰਨ ਧੂੜ ਬਣ ਜਾਂਦਾ। ਜਾਂ ਇਹਨੂੰ ਆਪਾਂ ਇੱਦਾਂ ਵੀ ਕਹਿ ਲਈਏ ਵੀ ਜਿਹੜਾ ਮਨੁੱਖ ਦਾ ਮਨ ਹੈ ਨਾ, ਮਨ ਇਹ ਮਨ ਦੀ ਦਸ਼ਾ ਹੈ। ਕਦੇ ਤੇ ਬੜਾ ਕ੍ਰੋਧੀ ਹੋ ਜਾਂਦਾ, ਬਿਕਰਾਲ ਹੁੰਦਾ ਭਿਆਨਕ, ਭਿਆਨਕ ਰੂਪ। ਕਦੇ ਤੇ ਜਿਵੇਂ ਪਹਿਲੀਆਂ ਪੰਕਤੀਆਂ ਵਿਚਾਰ ਨੇ ਕਬਹੂ ਨਿਰਤ ਕਰੈ, ਕਦੇ ਤੇ ਮਨ ਬੜੇ ਨਾਚ ਕਰਦਾ, ਕਬਹੂ ਸੋਏ ਰਹਾ, ਕਦੇ ਟਿਕਿਆ ਰਹਿੰਦਾ ਹੈ। ਕਬਹੂ ਮਹਾਂਕ੍ਰੋਧ, ਕਦੇ ਬੜਾ ਵੱਡਾ ਕ੍ਰੋਧੀ ਤੇ ਵਿਕਰਾਲ ਬਣ ਜਾਂਦਾ, ਮਨ ਕਿੱਡਾ ਭਿਆਨਕ ਬਣ ਜਾਂਦਾ। ਤੇ ਕਬਹੂ ਸਰਬ ਕੀ ਹੋਤ ਰਵਾਲ, ਤੇ ਕਦੇ ਇਹੀ ਮਨ ਸਾਰਿਆਂ ਦੀ ਚਰਨ ਧੂੜ ਬਣ ਜਾਂਦਾ, ਕਹਿੰਦਾ ਮੈਂ ਬੜਾ ਨੀਵਾਂ ਆ, ਬੜੀ ਨਿਮਰਤਾ ਵਿੱਚ ਰਹਿੰਦਾ। ਹੈ ਤੇ ਮਨ ਦੀ ਦਸ਼ਾ ਹੀ ਹੈ ਨਾ, ਕਦੇ ਮਨ ਕ੍ਰੋਧੀ ਹੋ ਜਾ। ਇਨਸਾਨ ਜਦੋਂ ਕ੍ਰੋਧ ਵਿੱਚ ਹੁੰਦਾ ਹੈ ਤੇ ਉਹ ਕ੍ਰੋਧ ਦੀ ਭਾਵਨਾ ਪੈਦਾ ਕਿੱਥੇ ਹੋਈ ਹੈ? ਮਨ ਦੇ ਵਿੱਚ। ਸਰੀਰ ਦੇ ਉੱਤੇ ਤੇ ਸਿਰਫ ਹਾਵ ਭਾਵ ਪ੍ਰਗਟ ਹੋਏ ਨੇ, ਉਹ ਕ੍ਰੋਧ ਉਪਜਿਆ ਤੇ ਮਨ ਵਿੱਚ ਹੀ ਹੈ ਨਾ, ਸਰੀਰ ਵਿੱਚ ਨਹੀਂ ਹੈ। ਸਰੀਰ ਤੇ ਸਿਰਫ ਹਾਵ ਭਾਵ ਪ੍ਰਗਟ ਹੋਏ ਵੀ ਹੁਣ ਕ੍ਰੋਧ ਵਿੱਚ ਹੈ। ਕ੍ਰੋਧ ਦੀ ਜਿਹੜੀ ਵਿਚਾਰ ਹੈ ਉਹ ਮਨ ਦੀ ਬਣੀ ਹੈ। ਜਦੋਂ ਮਨ ਕ੍ਰੋਧਿਤ ਹੋ ਗਿਆ ਉਹਨੇ ਫਿਰ ਚਿਹਰੇ ਉੱਤੇ ਹਾਵ ਭਾਵ ਉੱਦਾਂ ਦੇ ਲੈ ਆਉਂਦੇ, ਸਰੀਰ ਉੱਤੇ ਹਾਵ ਭਾਵ ਉੱਦਾਂ ਦੇ ਲੈ ਆਉਂਦੇ, ਸਰੀਰ ਨੇ ਹਰਕਤ ਉੱਦਾਂ ਦੀ ਕਰ ਲਈ ਜਦੋਂ ਮਨ ਕ੍ਰੋਧੀ ਹੋ ਗਿਆ। ਸਤਿਗੁਰੂ ਕਹਿੰਦੇ ਕਦੇ ਤੇ ਬੜਾ ਭਿਆਨਕ ਤੇ ਕ੍ਰੋਧੀ ਬਣ ਜਾਂਦਾ, ਤੇ ਕਬਹੂ ਸਰਬ ਕੀ ਹੋਤਰ ਵੱਲ, ਕਦੇ ਬੜੀ ਨਿਮਰਤਾ ਵਿੱਚ ਆ ਜਾਂਦਾ। ਫਿਰ ਇਹ ਕਹਿੰਦਾ ਭਾਈ ਮੈਂ ਤੇ ਬੜਾ ਨੀਵਾਂ, ਬੜਾ ਮਾੜਾ ਹਨ, ਫਿਰ ਇਹਦਾ ਕ੍ਰੋਧ ਵੀ ਕੋਈ ਨਹੀਂ। ਫਿਰ ਲੱਗਦਾ ਜਦੋਂ ਨਿਮਰਤਾ ਵਿੱਚ ਹੋਵੇ, ਫਿਰ ਉਸ ਨਿਮਰਤਾ ਵਿੱਚ ਬੈਠੇ ਹੋਏ ਬੰਦੇ ਨੂੰ ਵੇਖ ਕੇ ਲੱਗਦਾ ਕਦੇ ਵੀ ਇਹਨੂੰ ਕ੍ਰੋਧ ਆਇਆ ਹੋਏਗਾ। ਕਦੇ ਤੇ ਉਹ ਬਿਲਕੁਲ ਨੀਵਾਂ ਹੋ ਜਾਂਦਾ, ਮਿੱਟੀ ਬਣ ਜਾਂਦਾ। ਸਰਬ ਕੀ ਹੋ ਰਵਾਲ ਸ਼ਬਦ ਵਰਤਿਆ ਜਾਂਦਾ ਜੀ ਚਰਨ ਧੂੜ ਵਾਸਤੇ, ਚਰਨਾਂ ਦੀ ਮਿੱਟੀ ਵਾਸਤੇ, ਉਹਦੇ ਲਈ ਰਵਾਲ ਸ਼ਬਦ ਵਰਤਿਆ ਜਾਂਦਾ। ਕਹਿੰਦੇ ਕਦੇ ਤੇ ਇੰਨਾ ਨੀਵਾਂ ਹੋ ਜਾਂਦਾ, ਕਹਿੰਦਾ ਭਾਈ ਮੈਂ ਤੇ ਤੇਰੇ ਪੈਰਾਂ ਦੀ, ਤੇਰੇ ਚਰਨਾਂ ਦੀ ਮਿੱਟੀ ਹਾਂ। ਤੇ ਕਦੇ ਐਡਾ ਕੁ ਕ੍ਰੋਧੀ ਹੋ ਜਾਂਦਾ, ਫਿਰ ਕਹਿੰਦਾ ਭਾਈ ਹੁਣ ਮੈਂ ਤੇਰਾ ਲਿਹਾਜ਼ ਵੀ ਕੋਈ ਨਹੀਂ ਕਰਨਾ ਨਾ। ਇਨਸਾਨ ਦੇ ਮਨ ਦੀ ਇਹ ਅਵਸਥਾ ਹੈ।
1: ਕਬੂ ਹੋਏ ਬਹੇ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ।
0: ਫਿਰ ਵੇਖੋ ਮਨ ਦੀ ਦਸ਼ਾ, ਕਬੂ ਹੋਏ ਬਹੇ ਬੜ ਰਾਜਾ, ਕਦੇ ਤੇ ਕਹਿੰਦਾ ਮੈਂ ਬੜਾ ਵੱਡਾ ਬਾਦਸ਼ਾਹ। ਮਨ ਜਦੋਂ ਐ ਉਦਾਰ ਚਿੱਤ ਹੋਵੇ ਨਾ, ਮਨ ਜਦੋਂ ਬੜੀ ਉਦਾਰਤਾ ਵਿੱਚ ਬੜਾ ਪ੍ਰਸੰਨ ਹੋਵੇ, ਫਿਰ ਕਹਿੰਦਾ ਆਪਾਂ ਬਾਦਸ਼ਾਹ ਆ, ਆਪਾਂ ਰਾਜੇ ਹਾਂ। ਕਬਹੂ ਹੋਏ ਬਹੇ ਬੜ ਰਾਜਾ, ਵੱਡਾ ਰਾਜਾ ਬਣ ਕੇ ਬਹਿ ਜਾਂਦਾ ਹੈ। ਤੇ ਕਬਹੂ ਕਦੇ ਜਦੋਂ ਨਿਰਾਸ਼ ਹੋਵੇ, ਫਿਰ ਭਿਖਾਰੀ ਨੀਚ ਕਾ ਸਾਜਾ, ਫਿਰ ਕਹਿੰਦਾ ਵੀ ਆਪਾਂ ਤੇ ਸਾਰਿਆਂ ਤੋਂ ਵੱਡੇ ਭਿਖਾਰੀ। ਮਨ ਦੀ ਹਾਲਤ ਹੈ, ਕਦੇ ਰਾਜਾ ਬਣ ਜਾਂਦਾ ਹੈ, ਕਦੇ ਭਿਖਾਰੀ ਬਣ ਜਾਂਦਾ ਹੈ। ਕਿਉਂ? ਕਿਉਂਕਿ ਮਨ ਦੀ ਅਜੇ ਤੱਕ ਭਟਕਣਾ ਨਹੀਂ ਮੁੱਕੀ, ਸਭ ਤੋਂ ਵੱਡਾ ਕਾਰਨ ਇਹੀ ਹੈ। ਜਿਸ ਦਿਨ ਮਨ ਦੀ ਭਟਕਣਾ ਮੁੱਕ ਜਾਏਗੀ, ਉਦਣ ਫਿਰ ਮਨ ਦੀ ਇਹ ਦੌੜ ਭੱਜ ਮੁੱਕ ਜਾਏਗੀ। ਫਿਰ ਤੇ ਇੱਕ ਅਵਸਥਾ ਵਿੱਚ ਟਿਕ ਗਿਆ ਨਾ, ਜਦੋਂ ਇੱਕ ਅਵਸਥਾ 'ਚ ਟਿਕ ਗਿਆ ਫਿਰ ਉਹ ਬਾਦਸ਼ਾਹੀ ਹੈ, ਜਦੋਂ ਇੱਕ ਅਵਸਥਾ ਵਿੱਚ ਟਿਕ ਗਿਆ ਫਿਰ ਉਹ ਨਿਮਰਤਾ ਵਿੱਚ ਹੀ ਹੈ, ਜਦੋਂ ਇੱਕ ਅਵਸਥਾ ਵਿੱਚ ਟਿਕ ਗਿਆ ਫਿਰ ਉਹ ਸਾਰਾ ਦਿਨ ਟਿਕਿਆ ਰਹੇਗਾ, ਅਡੋਲ ਰਹੇਗਾ, ਫਿਰ ਦੌੜ ਭੱਜ ਮੁੱਕ ਜਾਏਗੀ। ਸਤਿਗੁਰੂ ਕਹਿੰਦੇ ਕਬੂ ਹੋਏ ਬਹਿ ਕਦੇ ਤੇ ਹੋ ਕੇ ਬਹਿ ਜਾਂਦਾ ਵੱਡਾ ਰਾਜਾ ਬੜ ਰਾਜਾ ਵੀ ਮੈਂ ਬਹੁਤ ਵੱਡਾ ਰਾਜਾ ਹਾਂ। ਕਬੂ ਭਿਖਾਰੀ ਨੀਚ ਕਾ ਸਾਜਾ ਤੇ ਕਦੇ ਨੀਵਿਆਂ ਤੋਂ ਵੀ ਨੀਵਾਂ ਤੇ ਭਿਖਾਰੀ ਤੋਂ ਵੱਡਾ ਭਿਖਾਰੀ ਬਣ ਜਾਂਦਾ ਇਹ ਜਦੋਂ ਮਨ ਬਹੁਤ ਜ਼ਿਆਦਾ ਨਿਰਾਸ਼ਤਾ ਅੰਦਰ ਹੋਵੇ।
1: ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ।
0: ਕਦੇ ਫਿਰ ਅਪ ਕੀਰਤ, ਅਪ ਕੀਰਤ ਕਹਿੰਦੇ ਨੇ, ਕੀਰਤ ਦਾ ਮਤਲਬ ਹੁੰਦਾ ਵਡਿਆਈ, ਕੀਰਤੀ, ਸ਼ੋਭਾ। ਜਦੋਂ ਇਹਦੇ ਅੱਗੇ ਅਪ ਸ਼ਬਦ ਲੱਗ ਜਾਂਦਾ ਇਹਦਾ ਮਤਲਬ ਬਣ ਜਾਂਦਾ ਅਸ਼ੋਭਾ, ਵਡਿਆਈ ਕੋਈ ਨੀ, ਕੁਜਸ ਜਿਹਨੂੰ ਕਹਿ ਸਕਦੇ ਹਾਂ ਅਪ ਜਸ। ਕਬੂ ਅਪ ਕੀਰਤ ਮੈਂ ਆਵੇ, ਕਦੇ ਮਨ ਦੀ ਦਸ਼ਾ ਇੱਦਾਂ ਦੀ ਹੋ ਜਾਂਦੀ ਇਹਦੀ ਬਸ ਬੇਪੱਤੀ ਹੁੰਦੀ, ਕੋਈ ਜਸ ਨੀ ਕੋਈ ਵਡਿਆਈ ਨੀ ਇਹਦੇ ਕੋਲ, ਫਿਰ ਅਪ ਕੀਰਤ ਕੁਜਸ। ਤੇ ਕਬੂ ਭਲਾ ਭਲਾ, ਕਦੇ ਫਿਰ ਬੜਾ ਭਲਾ ਬਣ ਜਾਂਦਾ, ਬੜਾ ਭਲਾ ਬਣ ਜਾਂਦਾ ਨਾ ਫਿਰ ਸਾਰੇ, ਜਿਵੇਂ ਕੋਈ ਮਨੁੱਖ ਦੇ ਮਨ ਨੇ ਵਿਚਾਰ ਮਨੁੱਖ ਦੇ ਅੰਦਰ ਪੈਦਾ ਹੋਈ, ਉਹ ਵਿਚਾਰ ਮੰਦੀ ਸੀ, ਉਹ ਮੰਦੀ ਵਿਚਾਰ ਹੋਣ ਕਰਕੇ ਮਨੁੱਖ ਨੇ ਕਰਮ ਕੀਤਾ, ਜਦੋਂ ਕਰਮ ਕੀਤਾ ਤੇ ਫਿਰ ਸਾਰੇ ਸੰਸਾਰ ਨੇ ਕੀ ਆਖਿਆ, ਅਪ ਕੀਰਤ ਕੁਜਸ। ਤੇ ਜੇ ਉਹੀ ਵਿਚਾਰ ਮਨ ਦੇ ਅੰਦਰ ਭਲੀ ਪੈਦਾ ਹੋ ਜਾਏ ਫਿਰ ਉਹ ਭਲਾ ਕਰਮ ਕਰਦਾ, ਜਦੋਂ ਭਲਾ ਕੰਮ ਕਰਦਾ ਫਿਰ ਸੰਸਾਰ ਇਹ ਕਹਿੰਦਾ ਭਾਈ ਇਹ ਸਾਰਿਆਂ ਤੋਂ ਭਲਾ ਬੰਦਾ, ਭਾਈ ਬੜਾ ਚੰਗਾ ਇਨਸਾਨ ਹੈ, ਬੜੇ ਭਲੇ ਕਰਮ ਕਰਦਾ। ਜੇ ਕੋਈ ਮਾੜਾ ਕਰੇ ਅਪ ਕੀਰਤ ਹੋ ਜਾਂਦੀ ਹੈ, ਜੇ ਕੋਈ ਚੰਗਾ ਕਰੇ ਤੇ ਫਿਰ ਭਲਾ ਬਣ ਜਾਂਦਾ ਹੈ। ਮਨ ਦੀ ਹਾਲਤ ਵਿਚਾਰ ਤੇ ਮਨ ਵਿੱਚ ਨੇ, ਜੇ ਵਿਚਾਰ ਚੰਗੇ ਪੈਦਾ ਹੋਣਗੇ ਫਿਰ ਭਲਾ ਭਲਾ ਕਹਾਵੇ, ਜੇ ਵਿਚਾਰ ਮਾੜੇ ਪੈਦਾ ਹੋਣਗੇ ਫਿਰ ਅਪ ਕੀਰਤ ਮਹਿ ਆਵੇ, ਫਿਰ ਇਹ ਆਪਣਾ ਕੁਜਸ ਆਪ ਕਰਵਾਉਂਦਾ ਹੈ।
1: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ।
0: ਫਿਰ ਪਦੇ ਦੀ ਸੰਪੂਰਨਤਾ ਕੀਤੀ, ਕਹਿੰਦੇ ਜੀ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਰਹਿਣਾ ਤੇ ਉਵੇਂ ਹੀ ਪੈਂਦਾ ਹੈ ਜਿਵੇਂ ਉਹ ਅਕਾਲ ਪੁਰਖ ਪਰਮੇਸ਼ਵਰ ਰੱਖਦਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਨਾਨਕ, ਹੇ ਨਾਨਕ ਜੀ ਉਹ ਸੱਚ ਕਹੈ, ਸੱਚ ਆਖਿਆ ਜਾਂਦਾ, ਜਾਂ ਉਹ ਕਹਿ ਲਓ ਵੀ ਮਨ ਸੱਚ ਵਿੱਚ ਟਿਕਦਾ ਹੈ, ਮਨ ਸੱਚ ਦੀ ਸ਼ੋਭਾ ਕਰਦਾ ਹੈ, ਜੇ ਗੁਰੂ ਬਖਸ਼ਿਸ਼ ਦਾ ਪਾਤਰ ਬਣ ਜਾਏ, ਗੁਰੂ ਕਿਰਪਾ ਦਾ ਪਾਤਰ ਬਣ ਜਾਏ। ਨਹੀਂ ਤੇ ਇਹ ਮਨ ਹੈ ਜਿਹੜਾ ਵੱਖ ਵੱਖ ਹਾਲਾਤਾਂ ਦੇ ਵਿੱਚ ਵੱਖ ਵੱਖ ਅਵਸਥਾਵਾਂ ਦੇ ਵਿੱਚ ਭਟਕਦਾ ਹੈ, ਭਰਮਦਾ ਹੈ। ਜੇ ਇਹਨੂੰ ਜੋੜਨਾ ਚੰਗੇ ਪਾਸੇ ਫਿਰ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਸਤਿਗੁਰੂ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਫਿਰ ਇਹੀ ਮਨ ਜਿਹੜਾ ਉਹ ਭਲਾ ਹੋ ਜਾਂਦਾ, ਚੰਗਾ ਬਣ ਜਾਂਦਾ ਹੈ ਇਹੀ ਮਨ। ਤੇ ਇਹ ਲੱਗਾ ਉੱਥੇ ਹੀ ਹੈ ਜਿੱਥੇ ਉਹ ਅਕਾਲ ਪੁਰਖ ਪਰਮੇਸ਼ਵਰ ਨੇ ਇਸ ਜੀਵ ਨੂੰ, ਇਹਦੇ ਮਨ ਨੂੰ ਜਿਸ ਪਾਸੇ ਉਹਨੇ ਲਾਇਆ ਹੋਇਆ, ਉਸ ਪਾਸੇ ਜੀਵ ਦਾ ਮਨ ਲੱਗਾ ਹੋਇਆ ਹੈ। ਇਸ ਤਰੀਕੇ ਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਇਹ ਪਦੇ ਰਾਹੀਂ ਸਾਨੂੰ ਮਤ ਦੇ ਕੇ ਨਿਵਾਜਦੇ ਨੇ। ਗੁਰੂ ਬਾਬਾ ਜੀ ਕਿਰਪਾ ਕਰਨ, ਕਿਤੇ ਸਾਡੇ ਮਨ ਨੂੰ ਚੰਗੇ ਪਾਸੇ ਵੱਲ ਨੂੰ ਚੱਲਣ ਦੀ ਜਾਚ ਆ ਜਾਏ, ਮਨ ਨੂੰ ਚੰਗੇ ਪਾਸੇ ਤੁਰਨਾ ਆ ਜਾਏ, ਤਾਂ ਜੋ ਇਹ ਮਨ ਚੰਗੇ ਰਾਹ ਦੇ ਉੱਤੇ ਤੁਰਦਿਆਂ ਗੁਰੂ ਦੇ ਮਾਰਗ ਦਾ ਪੰਧੀ ਬਣ ਸਕੇ, ਗੁਰੂ ਦੇ ਦਰਸਾਏ ਮਾਰਗ ਤੇ ਚੱਲਦਿਆਂ ਫਿਰ ਸਾਡੇ ਇਹ ਲੋਕ ਸੁਖੀ ਗਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ, ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਸ਼ਾਂਤ ਸੁਖਮਣੇ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕਿਤਾ ਗੁਰ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਸਕ ਹੋਆ ਤਿਤ ਕਰ ਅਣ ਦਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਆ ਭਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ।

ਹਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਸਜਾਏ ਗਏ। ਸਜੇ ਹੋਏ ਦੇਵਾਨਾ ਅੰਦਰ ਨਾਮ ਸਿਮਰਨ ਸ਼ਬਦ ਕੀਰਤਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਫੁੱਲ ਚੁੱਕ ਮਾਫ਼ ਕਰਨੀ ਏ ਗਾਂ ਤੋਂ ਸਮਤ ਬਖਸ਼ਣੀ। ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ, ਨਾ ਏ ਮਨ ਲੱਗੈ ਨਾ ਏ ਜਲ ਨਾ ਜਾਏ, ਨਾ ਏ ਟੁੱਟੈ ਨਾ ਮਨ ਲੱਗੈ ਨਾ ਇਹ ਜਲ ਨਾ ਜਾਏ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ।

नानक दे कर हथ फरीदा बुरे दा भला कर।

ਹੀ ਮਾਇਆ ਮੋਹ ਪਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ।

जित हर रस पाया मिल जन नानक नाम प्रगास। राग गुजरी महला पंजवां।

ਆ ਗੁਣ ਆਖ ਵਖਾਣਾ, ਜੋ ਸੇਵ ਹੈ ਜੋ ਸੇਵ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਤੁਦ ਜੀ, ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ

ਦੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ

ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ

ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਜੇਤਾ ਸਮੁੰਦ ਸਾਗਰ ਨੀਰ ਭਰੇ ਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਫਕੜੇ, ਸਭ ਮੁਕਦੀ ਚਲੀ ਰਹਿਣ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੁਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਏਕੇ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮਤਰਾ ਸੁਮਿਟਾਈ, ਏਕੇ ਅਰਦਾਸ ਪਾਠ ਕੀਰਤ ਕੀ

तीरथ मजन इशनाना। इस काल में मैल परिजै

इन पड़या मुक्त न होई, एक अखर जो गुरमुख जापे तिसकी निर्मल सोई।

ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਜਾ ਖੱਤਰੀ ਬ੍ਰਾਹਮਣ ਸੂਦ ਵੈਸ

0: जुगो जुग अटल दीन अर दुनी दे मालक सर्वरे कायनात दे सांझ रहबर गुरुआं के गुरु पीरां दे पीर धन धन श्री गुरु ग्रंथ साहिब सचे पातशाह जी तिन्हां दी पावन और मुबारक हजूरी अंदर गुरुद्वारा दूख निवारण साहिब पावन स्थाना उपर रात्रि वेले दे दीवाना अंदर जुड़ मिल बैठे गुरु प्यार वलिओ सतगुरु जी ने बड़ी अपार बख्शिश वरताई है जो अपने पावन चरण कमलां पास जुड़ के बैठन दा सुभाग सतगुरु गुरु बाबा जी ने बख्शिया है। आओ गुरु प्यार वलिओ जिथे गुरु के कीर्तनिया पासों सतगुरु जी की पावन बाणी कीर्तन रूप विच सरवण करदे आं, बाणी दा रस बाणी दा आनंद माण रहे सां। जो लड़ीवार गुरु इतिहास दीआं विचारां रोजाना आप संगतां इन्हां पावन स्थानां तों सरवण करदियां हो वो चल रहे लड़ीवार गुर इतिहास दियां विचारां नाल आपां सांझ पाईए। कल दे दीवाना अंदर आप संगत ने इथों तक इतिहास सतगुरु जी का सरवण कीता सी कि धन गुरु कलगीधर पातशाह जी ने पहलां ते सारियां सिख संगतां नूं अकाल पुरख परमेश्वर दे प्रति उपदेश बख्शिया। उहदे नाल जुड़न दे लई सतगुरु जी आखदे ने जिहड़ा अविनाशी है जिहड़ा दया वाला है और बड़ा उदार चेत है अंतरजामी है ना, उस सारे नाम ने गुरु साहब ने अकाल पुरख दे सिखां दे सन्मुख लाए। उस तों उपरंत धन गुरु कलगीधर साहब ने खालसे पंथ नूं जंग दे विच ना जूझण दी गल कीती, जंग दे मैदान विच किवें है ना टिकणा। ਉਹ ਸਾਰੀ ਗੁਰੂ ਸਾਹਿਬ ਨੇ ਜਿੱਥੇ ਵਾਰਤਾ ਸਮਝਾਈ ਉੱਥੇ ਮਾਲਕ ਪਾਤਸ਼ਾਹ ਦੇ ਦਰ ਤੇ ਬੇਅੰਤ ਸੰਗਤਾਂ ਆਉਂਦੀਆਂ ਨੇ, ਫਿਰ ਜਿਹੜੀਆਂ ਆਪਣੀਆਂ ਆਪਣੀਆਂ ਸਮਰੱਥਾ ਦੇ ਮੁਤਾਬਕ ਭੇਟਾਵਾਂ ਗੁਰੂ ਸਾਹਿਬ ਕੋਲ ਲੈ ਕੇ ਆਉਂਦੀਆਂ ਤੇ ਗੁਰੂ ਪਾਤਸ਼ਾਹ ਦੀ ਜਿਹੜੀ ਸੰਗਤ ਆਉਣ ਵਾਲੀ ਹੈ ਉਸ ਸੰਗਤ ਦੇ ਹੁਣ ਟਿਕਾਣਿਆਂ ਨੂੰ ਕੋਈ ਵੀ ਲੁੱਟਣ ਦੀ ਜਾਂ ਉਹਨਾਂ ਟਿਕਾਣਿਆਂ ਉੱਤੇ ਹਮਲਾ ਕਰਨ ਦੀ ਕੋਈ ਵਿਚਾਰ ਵੀ ਨਹੀਂ ਕਰਦਾ। ਸਭਨਾਂ ਨੇ ਗੁਰੂ ਕਲਗੀਧਰ ਸਾਹਿਬ ਜੀ ਦਾ ਡਰ ਖੌਫ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੈ। ਇਸੇ ਤਰ੍ਹਾਂ ਪੱਛਮ ਦੇ ਇਲਾਕੇ ਦੇ ਵਿੱਚੋਂ ਰੋਹਤਾਸ ਨਗਰ ਜਿਹੜਾ ਉਸ ਇਲਾਕੇ ਦੇ ਵਿੱਚੋਂ ਗੁਰੂ ਪਾਤਸ਼ਾਹ ਜੀ ਦੇ ਕੋਲ ਸੰਗਤ ਪਹੁੰਚੀ ਹੈ। ਉਸ ਸੰਗਤ ਦੇ ਵਿੱਚ ਇੱਕ ਖੇਤਰੀ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਗੁਰਸਿੱਖ ਵੀ ਪਹੁੰਚੇ ਨੇ, ਜਿਨ੍ਹਾਂ ਨੇ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਫਰਿਆਦ ਇਹ ਕੀਤੀ ਜੀ ਮੈਂ ਆਪ ਆਪਣੀ ਜਿਹੜੀ ਕੰਨੇ ਹੈ ਆਪਣੀ ਜਿਹੜੀ ਬੱਚੀ ਹੈ ਉਹ ਗੁਰੂ ਘਰ ਨੂੰ ਸਮਰਪਿਤ ਕਰਨ ਵਾਸਤੇ ਆਇਆ ਹਾਂ। ਅਤੇ ਉਹ ਇਸ ਤਰ੍ਹਾਂ ਦੀ ਵਿਚਾਰ ਧੰਨ ਗੁਰੂ ਕਲਗੀਧਰ ਸਾਹਿਬ ਨਾਲ ਕਰਨ ਲੱਗੇ ਨੇ। ਆਓ ਗੁਰੂ ਪਿਆਰਿਓ ਅੱਗੋਂ ਗੁਰੂ ਕਲਗੀਧਰ ਸਾਹਿਬ ਜੀ ਕੀ ਬਚਨ ਬਿਲਾਸ ਆਪਣੀ ਰਸਨਾ ਤੋਂ ਕਰਦੇ ਨੇ ਅਤੇ ਕੀ ਜਿਹੜੀ ਉਹ ਭੇਟਾ ਗੁਰੂ ਸਾਹਿਬ ਲਈ ਲੈ ਕੇ ਆਏ ਨੇ ਗੁਰੂ ਕੇ ਸਿੱਖ ਮਾਲਕ ਕਿਵੇਂ ਪ੍ਰਵਾਨ ਕਰਦੇ ਨੇ ਔਰ ਕਿਹੜਾ ਕਿਹੜਾ ਉਪਦੇਸ਼ ਹੈ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਆਪਣੇ ਸਿੱਖਾਂ ਨੂੰ ਬਖਸ਼ਦੇ ਨੇ। ਆਓ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਜ ਕੰਨਿਆ ਮੈਂ ਲੈ ਕਰ ਆਇਓ, ਗੁਰਦਾਸੀ ਗਰਬੇ ਲਲਚਾਇਓ।
0: ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹ ਗੁਰੂ ਕੇ ਸਿੱਖ ਸਤਿਗੁਰੂ ਦੇ ਸਨਮੁਖ ਖੜੋ ਤੇ ਕਹਿ ਰਹੇ ਵੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੇ ਆਸ ਔਰ ਭਰੋਸੇ ਤੇ ਚੱਲ ਕੇ ਤੁਹਾਡੇ ਦਰ ਤੇ ਆਇਆ, ਆਪ ਜੀ ਦੀ ਸ਼ਰਨ ਵਿੱਚ, ਔਰ ਆਪਣੀ ਬੱਚੀ ਨੂੰ ਮੈਂ ਆਪਣੇ ਨਾਲ ਲੈ ਕੇ ਆਇਆ ਔਰ ਬੱਚੀ ਨੂੰ ਆਪਣੇ ਨਾਲ ਲੈ ਕੇ ਆਇਆ ਹਾਂ ਤੇ ਮੇਰੇ ਮਨ ਦੀ ਇੱਛਾ ਹੈ, ਭਾਵਨਾ ਹੈ ਕਿ ਮੈਂ ਉਹ ਬੱਚੀ ਗੁਰੂ ਘਰ ਦੀ ਸੇਵਕ ਜਿਹੜੀ ਨਾ ਦਾਸੀ ਰੂਪ ਦੇ ਵਿੱਚ ਮੈਂ ਆਪਣੀ ਬੱਚੀ ਨੂੰ ਵੇਖਣਾ ਚਾਹੁੰਦਾ, ਸੇਵਕ ਰੂਪ ਦੇ ਵਿੱਚ ਆਪਣੀ ਬੱਚੀ ਨੂੰ ਵੇਖਣ ਦੀ ਇੱਛਾ ਧਾਰੀ ਹੈ।
1: ਤਿਰੰਗਾਲ ਕੋ ਮੈਂ ਉਰਤਾਰਾ, ਇਹੀ ਮਨੋਰਥ ਫਲੈ ਉਧਾਰਾ।
0: ਔਰ ਇਹ ਜਿਹੜਾ ਮਨੋਰਥ ਹੈ ਨਾ ਜੀ, ਮੈਂ ਬੜੇ ਲੰਮੇ ਸਮੇਂ ਤੋਂ ਧਾਰਨ ਕੀਤਾ। ਇਹ ਨਹੀਂ ਵੀ ਹੁਣ ਗੁਰੂ ਘਰ ਵਿੱਚ ਆਇਆ, ਇੱਥੋਂ ਦੀ ਸ਼ਾਨੋ ਸ਼ੌਕਤ ਵੇਖੀ ਹੈ, ਇੱਥੋਂ ਦਾ ਸਾਰਾ ਹਾਵ ਭਾਵ ਵੇਖਿਆ ਤੇ ਫਿਰ ਮੇਰੇ ਮਨ ਦੇ ਅੰਦਰ ਇੱਛਾ ਪਾ, ਕਹਿੰਦਾ ਮੈਂ ਬੜੇ ਲੰਮੇ ਚਿਰ ਤੋਂ ਇਹ ਇੱਛਾ ਧਾਰਨ ਕੀਤੀ ਹੋਈ ਹੈ ਕਿ ਮੈਂ ਆਪਣੀ ਬੱਚੀ ਨੂੰ ਗੁਰੂ ਘਰ ਦੀ ਸੇਵਕ ਰੂਪ ਦੇ ਵਿੱਚ ਵੇਖਾਂ, ਗੁਰੂ ਪਾਤਸ਼ਾਹ ਦੀ ਸੇਵਕਾ ਰੂਪ ਵਿੱਚ ਵੇਖਾਂ। ਹੁਣ ਉਹਨੇ ਜੀ ਇਸ ਗੱਲ ਨੂੰ ਗੁਰੂ ਸਾਹਿਬ ਦੇ ਅੱਗੇ ਰੱਖਿਆ ਤੇ ਕਹਿੰਦੇ ਇਹੀ ਮੇਰਾ ਮਨੋਰਥ ਹੈ, ਇਹੀ ਇੱਛਾ ਮੈਂ ਲੈ ਕੇ ਆਇਆ ਤੇ ਆਪ ਜੀ ਕਿਰਪਾ ਕਰੋ ਮੇਰੇ ਇਸ ਮਨੋਰਥ ਨੂੰ ਹੁਣ ਪੂਰਿਆਂ ਕਰੋ।
1: ਸੇਵ ਹੈ ਸੇਵ ਆਪ ਕੀ ਸਦਾ ਕਰਹਿ ਕਿਰਥ ਕੁਲ ਕੋਤ ਦਾ।
0: ਫਿਰ ਕਹਿੰਦੇ ਵੀ ਨਾਲ ਮੇਰੀ ਤਾਂਘ ਇਹ ਹੈ ਵੀ ਉਹ ਹਮੇਸ਼ਾ ਆਪ ਜੀ ਦੀ ਸੇਵਾ ਕਰੇ, ਆਪ ਜੀ ਦੀ ਸੇਵਾ ਵਿੱਚ ਰਵੇ ਤੇ ਆਪ ਜੀ ਦੀ ਸੇਵਾ ਕਰਦਿਆਂ ਹੋਇਆਂ ਨਾ ਕਰਹਿ ਕਿਰਤਾਰਥ ਵੀ ਉਹ ਤੁਹਾਡੀ ਬਖਸ਼ਿਸ਼ ਦੇ ਸਦਕਾ ਆਪਣੀ ਕੁੱਲ ਨੂੰ ਵੀ ਸਫਲ ਆ ਕਰ ਲਏ। ਜਿਹੜਾ ਹੁਣ ਗੁਰੂ ਦਾ ਸੇਵਕ ਬਣ ਗਿਆ ਜੀ, ਉਹ ਆਪ ਤੇ ਸਫਲਾ ਹੈ ਹੀ ਹੈ, ਉਹਨੇ ਆਪਣਾ ਜੀਵਨ ਤੇ ਸਫਲਾ ਕੀਤਾ ਹੀ ਹੈ, ਪਰ ਆਪਣੇ ਜੀਵਨ ਦੀ ਸਫਲਤਾ ਦੇ ਨਾਲ ਨਾਲ ਉਹ ਆਪਣੀ ਕੁੱਲ ਨੂੰ ਵੀ ਸਫਲਿਆਂ ਕਰ ਲੈਂਦਾ। ਮਾਲਕ ਜੀ ਉਹ ਜੇ ਮੇਰੀ ਕੰਨਿਆ ਬੱਚੀ ਜਿਹੜੀ ਹੈ ਇਹ ਆਪ ਜੀ ਦੇ ਦਰ ਦੀ ਸੇਵਕ ਬਣ ਜਾਏ, ਆਪ ਜੀ ਦੇ ਦਰ ਤੇ ਰਹਿ ਜਾਏ, ਆਪ ਜੀ ਇਸ ਬੱਚੀ ਨੂੰ ਆਪਣੇ ਦਰ ਤੇ ਸੇਵਕਾ ਰੂਪ ਵਿੱਚ ਰੱਖ ਲਵੋ, ਇਹਦੇ ਨਾਲ ਸਾਡੀ ਕੁੱਲ ਵਿੱਚ ਵੀ ਸਾਡੀ ਕੁੱਲ ਦੀ ਵੀ ਸ਼ਾਨੋ ਸ਼ੌਕਤ ਵਧੇਗੀ, ਸਾਡੀ ਕੁੱਲ ਦਾ ਵੀ ਉਧਾਰ ਹੋ ਜਾਵੇਗਾ।
1: ਮਨੋ ਕਾਮਨਾ ਪੂਰੈ ਗੋਸਾਈ, ਬਾਚਤ ਸਿੱਖ ਆਪ ਤੇ ਭਾਈ।
0: ਹੇ ਧਰਤੀ ਦੇ ਮਾਲਕ ਧੰਨ ਗੁਰੂ ਕਲਗੀਧਰ ਸਾਹਿਬ ਜੀਓ, ਤੁਹਾਡੇ ਦਰ ਦੇ ਉੱਤੇ ਕੋਈ ਸਿੱਖ ਚੱਲ ਕੇ ਆਵੇ, ਤੁਹਾਡੇ ਦਰ ਤੇ ਕੋਈ ਮਨੁੱਖ ਚੱਲ ਕੇ ਆਵੇ, ਕੱਲਾ ਸਿੱਖ ਨਹੀਂ ਕੋਈ ਮਨੁੱਖ ਚੱਲ ਕੇ ਆਵੇ, ਆਪਣੇ ਮਨ ਦੇ ਅੰਦਰ ਜਿਹੜੀ ਵੀ ਇੱਛਾ ਲੈ ਕੇ ਆਵੇ ਉਹ ਗੁਰੂ ਘਰ ਦੇ ਵਿੱਚੋਂ ਆਪਣੀ ਇੱਛਾ ਪੂਰੀ ਕਰਕੇ ਜਾਂਦਾ ਹੈ, ਜਿਹੜਾ ਵੀ ਆਪ ਜੀ ਦੇ ਦਰ ਤੇ ਆਉਂਦਾ। ਹੁਣ ਉਹਦੇ ਵਿੱਚੋਂ ਕੋਈ ਵੀ ਹੋ ਸਕਦਾ ਜੀ, ਸਾਰੇ ਸੰਸਾਰ ਦੇ ਵਿੱਚੋਂ ਜਿਹੜਾ ਵੀ ਮਨੁੱਖ, ਉਹਦਾ ਮਜ਼ਹਬ ਕੋਈ ਹੋਵੇ, ਜਿਹੜਾ ਵੀ ਮਨੁੱਖ ਗੁਰੂ ਦਰ ਤੇ ਆ ਗਿਆ, ਆਪਣੀ ਇੱਛਾ ਗੁਰੂ ਅੱਗੇ ਪ੍ਰਗਟ ਕਰਦੇ ਨੇ, ਇੱਛਾ ਨੂੰ ਗੁਰੂ ਅੱਗੇ ਰੱਖਦੇ ਨੇ, ਫਿਰ ਗੁਰੂ ਉਹਦੀ ਕਾਮਨਾ ਨੂੰ ਪੂਰਿਆਂ ਕਰਦਾ, ਗੁਰੂ ਉਹਦੀ ਇੱਛਾ ਨੂੰ ਪੂਰਿਆਂ ਕਰਦਾ। ਤੇ ਸਤਿਗੁਰੂ ਮੈਂ ਵੀ ਆਪਣੇ ਮਨ ਦੇ ਅੰਦਰ ਇਹ ਇੱਛਾ ਲੈ ਕੇ ਆਇਆ, ਆਪ ਜੀ ਦੇ ਦਰ ਤੋਂ ਕੋਈ ਖਾਲੀ ਤੇ ਨਿਰਾਸ਼ ਹੋ ਕੇ ਨਹੀਂ ਕਦੇ ਗਿਆ, ਜਿਸ ਕਰਕੇ ਗੁਰੂ ਬਾਬਾ ਜੀ ਉਹ ਮੈਂ ਵੀ ਆਪਣੇ ਮਨ ਦੇ ਅੰਦਰ ਆਸ ਲੈ ਕੇ ਆਪ ਜੀ ਕੋਲ ਆਇਆ ਹਾਂ।
1: ਬੇਨਤੀ ਸੁਣ ਕੇ ਸਿੱਖ ਕੇਰੀ, ਸ਼੍ਰੀ ਮੁਖ ਤੇ ਬੋਲੇ ਤਿਸ ਬੇਰੀ।
0: ਫਿਰ ਨਾ ਜੀ ਮਾਲਕ ਜੀ ਉਹਨਾਂ ਦੀ ਬੇਨਤੀ ਸੁਣ ਕੇ, ਉਸ ਸਿੱਖ ਦੀ ਅਰਜੋਈ ਨੂੰ ਸੁਣ ਕੇ, ਆਪਣੇ ਮੁੱਖ ਤੋਂ ਮਾਲਕ ਪਾਤਸ਼ਾਹ ਜੀ ਨੇ ਬਚਨ ਜਿਹੜੇ ਉਹ ਆਖੇ ਹਨ।
1: ਇਹ ਸੁਣ ਸਿੱਖ ਕੈ ਬਹੁ ਦੁਤਾਈ, ਕਠਨ ਬਣੀ ਬਿਦ ਕਿੰ ਬਣਿਆਈ।
0: ਸਤਿਗੁਰੂ ਜੀ ਨੇ ਨਾ ਜ਼ਿਕਰ ਜਿਹੜਾ ਕੀਤਾ ਉਹ ਇਹ ਕੀਤਾ ਵੀ ਹੁਣ ਉਸ ਸਿੱਖ ਦੀ ਇੱਛਾ ਸੀ ਵੀ ਗੁਰੂ ਸਾਹਿਬ ਬੱਚੀ ਨੂੰ ਆਪਣੇ ਰਿਸ਼ਤੇ ਦੇ ਰੂਪ ਵਿੱਚ ਨਾ ਬੱਚੀ ਦੇ ਨਾਲ ਨਾਤੇ ਦੇ ਰੂਪ ਵਿੱਚ ਬੱਚੀ ਨੂੰ ਪ੍ਰਵਾਨ ਕਰ ਲੈਣ, ਵੀ ਗੁਰੂ ਸਾਹਿਬ ਉਹਦੇ ਨਾਲ ਆਨੰਦ ਕਾਰਜ ਕਰ ਲੈਣ, ਸਿੱਧੇ ਜਿਹੇ ਸ਼ਬਦਾਂ 'ਚ ਆਪਾਂ ਕਹੀਏ ਵੀ ਗੁਰੂ ਸਾਹਿਬ ਵਿਆਹ ਕਰਵਾ ਲੈਣ ਮੇਰੀ ਬੱਚੀ ਨਾਲ। ਸਤਿਗੁਰੂ ਜੀ ਨੇ ਬੜੇ ਸਪੱਸ਼ਟ ਜਿਹੇ ਲਫ਼ਜ਼ ਵਰਤ ਕੇ ਉਹਨਾਂ ਨੂੰ ਕਿਹਾ ਵੀ ਹੁਣ ਕਿਉਂਕਿ ਗੁਰੂ ਕੇ ਮਹਿਲ ਅਤੇ ਗੁਰੂ ਸਾਹਿਬ ਕੋਲ ਹੈ ਨਾ ਉਸ ਵਕਤ ਨਾ ਮਾਤਾ ਸੁੰਦਰੀ ਜੀ ਗੁਰੂ ਸਾਹਿਬ ਦੇ ਕੋਲ ਨੇ, ਅਤੇ ਗੁਰੂ ਸਾਹਿਬ ਜੇ ਸਿੱਖ ਨੂੰ ਮਾਲਕ ਨੇ ਇਹ ਜੀਵਨ ਦਿੱਤਾ ਨਾ ਆਪਣ ਇਸਤਰੀ ਸੌਰਤ ਹੋਈ ਰਹਿਤਵੰਤ ਸਿੰਘ ਹੈ ਸੋਈ, ਜੇ ਗੁਰੂ ਸਾਹਿਬ ਨੇ ਇਹ ਸਿੱਖ ਨੂੰ ਜੀਵਨ ਦਿੱਤਾ ਅਤੇ ਮਾਲਕ ਪਾਤਸ਼ਾਹ ਨੇ ਸਿੱਖ ਨੂੰ ਉਪਦੇਸ਼ ਦਿੰਦਿਆਂ ਇਹ ਮਤ ਦਿੱਤੀ ਹੈ ਕਿ ਭਾਈ ਪਰ ਇਸਤਰੀ ਪਰ ਪੁਰਸ਼ ਦਾ ਗਮਨ ਨਹੀਂ ਕਰਨਾ, ਬਜ਼ਰ ਕੁਰੈਤ ਹੈ ਜੇ ਕੋਈ ਪਰ ਇਸਤਰੀ ਪਰ ਪੁਰਸ਼ ਦਾ ਗਮਨ ਕਰਦਾ ਅਤੇ ਬੱਜਰ ਕੁਰੈਤ ਹੈ, ਉਹ ਸਿੱਖੀ ਵਿੱਚੋਂ ਖਾਰਜ ਹੈ, ਪਤਿਤ ਹੈ ਉਹ ਸਿੱਖੀ ਵਿੱਚੋਂ। ਸਤਿਗੁਰੂ ਨੇ ਉਸੇ ਤਰ੍ਹਾਂ ਕਹਿੰਦੇ ਭਾਈ ਨਾ ਗੁਰੂ ਕੇ ਮਹਿਲ ਮਾਲਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਭਾਈ ਜਦੋਂ ਤੋਂ ਅਸੀਂ ਗ੍ਰਿਸਥ ਧਰਮ ਆਪਣਾ ਧਾਰਨ ਕੀਤਾ ਹੈ, ਗ੍ਰਿਸਥ ਧਰਮ ਧਾਰਨ ਕੀਤਾ ਹੈ ਉਸ ਵਕਤ ਤੋਂ ਨਾ ਵੀ ਹੁਣ ਇਹ ਜਿਹੜੀ ਤੁਸੀਂ ਵਿਚਾਰ ਆਖ ਰਹੇ ਹੋ ਬੱਚੀ ਨੂੰ ਸੇਵਕਾ ਰੂਪ ਵਿੱਚ ਪ੍ਰਵਾਨ, ਇਹ ਕਦਾ ਚਿੱਤ ਵੀ ਬਣ ਨਹੀਂ ਸਕਦੀ। ਕਵੀ ਜੀ ਨੇ ਬਕਾਇਦਾ ਜ਼ਿਕਰ ਕੀਤਾ ਕਹਿੰਦੇ ਤਬ ਜਦੋਂ ਤੋਂ ਨਾ ਜਬ ਕੋ ਗ੍ਰਿਸਥ ਕਰਮ ਹਮ, ਜਦੋਂ ਦਾ ਅਸੀਂ ਗ੍ਰਿਸਥ ਧਰਮ ਧਾਰਨ ਕੀਤਾ ਉਸ ਵਕਤ ਤੋਂ ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਨਾਲ ਨਾਤਾ ਜੁੜਿਆ, ਉਹਦੇ ਨਾਲ ਆਪਣਾ ਪ੍ਰੇਮ ਬਣਿਆ, ਗ੍ਰਿਸਥ ਧਰਮ ਅਸੀਂ ਧਾਰਨ ਕੀਤਾ ਜਾਂ ਤੇ ਬਣੈ ਨਹੀਂ ਇਹ ਬਾਤ, ਇਸ ਲਈ ਇਹ ਬਾਤ ਹੁਣ ਨਹੀਂ ਬਣਦੀ। ਛਪਿਓ ਬਿਰਤਾਂਤ ਨਾ ਸਭ ਵਿਖਿਆਤ, ਕਹਿੰਦੇ ਇਹ ਬਿਰਤਾਂਤ ਛਿਪਿਆ ਨਹੀਂ ਹੈ, ਸਾਰੇ ਪਾਸੇ ਇਹ ਬਿਰਤਾਂਤ ਜਿਹੜਾ ਉਹ ਪਸਰਿਆ ਹੋਇਆ ਹੈ।
1: ਮੁਖ ਕਰ ਥਿਰਿਓ ਅਗਾਰੀ, ਜੋਰੇ ਹਾਥ ਕਸ਼ੋਰ ਭਾਰੀ।
0: ਹੁਣ ਉਹ ਸਿੱਖ ਜਦੋਂ ਸਤਿਗੁਰੂ ਦੇ ਬਚਨ ਸੁਣਦਾ ਹੈ ਉਹਨੇ ਆਪਣੀ ਜਿਹੜਾ ਮੁੱਖ ਹੈ ਉਹ ਨੀਵਾਂ ਕਰ ਲਿਆ ਗੁਰੂ ਸਾਹਿਬ ਦੇ ਅੱਗੇ ਨਾ, ਨੀਚੇ ਮੁੱਖ ਕਰ, ਗੁਰੂ ਪਾਤਸ਼ਾਹ ਦੇ ਅੱਗੇ ਮੂੰਹ ਨੀਵਾਂ ਕੀਤਾ, ਆਪਣੀ ਗਰਦਨ ਨੀਵੀਂ ਕਰ ਲਈ, ਸਤਿਗੁਰੂ ਅੱਗੇ ਨੇਤਰ ਨੀਵੇਂ ਕਰ ਲਏ। ਤੇ ਕਵੀ ਜੀ ਕਹਿੰਦੇ ਵੀ ਖੜੋਤੇ ਉਹ ਅੱਗੇ ਹੀ ਨੇ, ਅੱਗੇ ਖੜੋਤੇ ਹੋਏ ਹਨ, ਹੱਥ ਜੋੜੇ ਹੋਏ, ਪਰ ਆਪਣੇ ਹਿਰਦੇ ਵਿੱਚ ਉਹਨਾਂ ਬੜਾ ਦੁੱਖ ਮਹਿਸੂਸ ਕੀਤਾ ਵੀ ਮੈਂ ਤੇ ਇੱਛਾ ਲੈ ਕੇ ਆਇਆ ਸਾਂ ਵੀ ਗੁਰੂ ਸਾਹਿਬ ਪ੍ਰਵਾਨ ਕਰਨਗੇ ਬੱਚੀ ਨੂੰ, ਜਦੋਂ ਮਾਲਕ ਨੇ ਕਿਹਾ ਵੀ ਇੱਦਾਂ ਕਦੇ ਵੀ ਬਣਨਾ ਨਹੀਂ ਹੈ, ਇਸ ਤਰ੍ਹਾਂ ਕਦੇ ਵੀ ਬਣ ਨਹੀਂ ਆਵੇਗੀ, ਤੇ ਉਹਨਾਂ ਨੇ ਆਪਣੇ ਮਨ ਦੇ ਅੰਦਰ ਨਿਰਾਸ਼ਤਾ ਧਾਰਨ ਕੀਤੀ ਤੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਅੱਗੇ ਖੜੋਤੇ ਤੇ ਹੈ, ਪਰ ਮਨ ਦੇ ਅੰਦਰ ਬੜਾ ਸੋਗ ਹੈ।
1: ਸਮੇਂ ਲੋਕੀਨ ਵਿਚਾਰਾ, ਪੌਣਾ ਬਿਣਤੀ ਕੇ ਸਹਿਤ ਉਚਾਰਾ।
0: ਸਤਿਗੁਰੂ ਜੀ ਨੇ ਇਸ ਤਰ੍ਹਾਂ ਬਚਨ ਕੀਤੇ, ਉਹ ਸਿੱਖ ਬੜਾ ਉਦਾਸ ਹੋਇਆ, ਕੁਝ ਚਿਰ ਗੁਰੂ ਸਾਹਿਬ ਦੇ ਸਨਮੁਖ ਖੜੋਤਾ ਰਿਹਾ। ਕੁਝ ਸਮਾਂ ਜਦੋਂ ਬੀਤ ਗਿਆ ਨਾ, ਉਹ ਫਿਰ ਆਪਣੀ ਰਚਨਾ ਤੋਂ ਬੋਲੇ, ਗੁਰੂ ਕਾ ਸਿੱਖ ਫਿਰ ਬੋਲਿਆ ਤੇ ਬੋਲਦਿਆਂ ਹੋਇਆਂ ਫਿਰ ਸਤਿਗੁਰੂ ਅੱਗੇ ਬੇਨਤੀ ਕਰਦੇ ਹਨ।
1: ਰੱਬ ਜੀ ਸੁਣੀਐ ਬਹੁ ਬਿਰਪੀਤ, ਮੁਝ ਕੋ ਪਈ ਦੇ ਦੁੱਖ ਚੀਤ।
0: ਤੇ ਉਹਨਾਂ ਨੇ ਨਾ ਬੇਨਤੀ ਕਰਦਿਆਂ ਹੋਇਆਂ ਇਹ ਆਖਿਆ ਵੀ ਮਾਲਕ ਜੀ ਉਹ ਜਿਹੜੇ ਬਚਨ ਤੁਸੀਂ ਕੀਤੇ ਨੇ, ਵੀ ਮੇਰੀ ਤੇ ਇੱਛਾ ਸੀ ਵੀ ਆਪ ਜੀ ਬੱਚੀ ਨੂੰ ਸੇਵਕਾ ਰੂਪ ਚ ਪ੍ਰਵਾਨ ਕਰੋ, ਪਰ ਜੋ ਬੋਲ ਆਪ ਜੀ ਨੇ ਆਖੇ ਨੇ ਇਹ ਵਿਪਰੀਤ ਹੋਈ ਹੈ, ਮਤਲਬ ਮੇਰੀ ਇੱਛਾ ਦੇ ਅਨੁਸਾਰ ਨਹੀਂ, ਜਿਸ ਕਰਕੇ ਮੈਨੂੰ ਬਹੁਤ ਵੱਡਾ ਦੁੱਖ ਹੋਇਆ ਹੈ।
1: ਰੱਬ ਤੇ ਮੈਂ ਔਰ ਮੈਂ ਇਮਤਰੀ, ਕੰਨਿਆ ਗੁਰ ਕੋ ਅਰਪਣ ਕਰੀ।
0: ਕਹਿੰਦੇ ਜਦੋਂ ਤੋਂ ਮੈਂ ਇਸ ਇੱਛਾ ਨੂੰ ਧਾਰਨ ਕੀਤਾ, ਇਸ ਇੱਛਾ ਨੂੰ ਧਾਰਨ ਕੀਤਾ ਵੀ ਮੈਂ ਆਪਣੀ ਬੱਚੀ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਣੀ ਹੈ, ਅਰਪਣ ਕਰ ਦੇਣੀ ਮੈਂ ਆਪਣੀ ਬੱਚੀ, ਉਸ ਦਿਨ ਤੋਂ ਆਪਣੇ ਮਨ ਦੇ ਅੰਦਰ ਮੈਂ ਇਹ ਵਿਚਾਰ ਜਿਹੜੀ ਉਹ ਧਾਰੀ ਹੈ।
1: ਰੱਬ ਕੀ ਮਾਤਾ ਸਮ ਸਭ ਕੇਰੀ, ਮਨ ਸੋ ਭਾਵਨਾ ਕੀਨ ਵਡੇਰੀ।
0: ਉਸ ਵੇਲੇ ਤੋਂ ਹੁਣ ਮੈਂ ਆਪਣੀ ਬੱਚੀ ਨੂੰ ਬੱਚੀ ਨਹੀਂ, ਬੱਚੀ ਨੂੰ ਮਾਤਾ ਰੂਪ ਦੇ ਵਿੱਚ ਨਿਹਾਰਿਆ ਹੈ, ਮਾਤਾ ਰੂਪ ਮਤਲਬ ਗੁਰੂ ਕੇ ਮਹਿਲਾਂ ਰੂਪ ਦੇ ਵਿੱਚ ਨਿਹਾਰਿਆ ਹੈ। ਜਦੋਂ ਤੋਂ ਇਹ ਇੱਛਾ ਮੈਂ ਆਪਣੇ ਮਨ ਦੇ ਅੰਦਰ ਧਾਰਨ ਕੀਤੀ ਹੈ, ਵੱਡੀ ਸ਼ੁਭ ਸ਼ਰਧਾ ਮਨ ਦੇ ਵਿੱਚ ਧਾਰੀ ਹੈ ਤੇ ਮੈਂ ਆਪਣੀ ਬੱਚੀ ਨੂੰ ਹੁਣ, ਹਾਂ ਮੈਂ ਭਾਵੇਂ ਉਹਦਾ ਪਿਤਾ ਪਰ ਉਹਨੂੰ ਜਾਣਿਆ ਮੈਂ ਗੁਰੂ ਕੇ ਮਹਿਲਾਂ ਵਜੋਂ ਹੀ ਹੈ, ਮਾਤਾ ਰੂਪ ਵਜੋਂ ਹੀ ਜਾਣਿਆ ਹੈ।
1: ਕਿਸੀ ਦੇਸ਼ ਮੈਂ ਮੂੰਹ ਵਾਸਾ, ਸਭਨਾ ਬਿਕੈਮ ਪਈ ਪ੍ਰਕਾਸ਼ਾ।
0: ਔਰ ਜਿਹੜੇ ਦੇਸ਼ ਦੇ ਵਿੱਚ, ਜਿਹੜੇ ਇਲਾਕੇ ਦੇ ਵਿੱਚ ਮੇਰਾ ਵਾਸਾ ਹੈ, ਜਿੱਥੇ ਮੈਂ ਰਹਿੰਦਾ ਹਾਂ, ਉਸ ਇਲਾਕੇ ਦੇ ਵਿੱਚ ਵੀ ਇਹ ਬਾਤ ਜਿਹੜੀ ਨਾ ਇਹ ਵਿਚਾਰ ਜਿਹੜੀ ਉਹ ਸਤਿਗੁਰੂ ਜੀ ਵਿਦਤ ਹੈ ਪ੍ਰਕਾਸ਼ਿਤ ਹੈ ਵੀ ਜਿਹੜੀ ਬੱਚੀ ਹੈ ਉਸ ਬੱਚੀ ਨੂੰ ਇਸ ਪਿਤਾ ਨੇ ਆਪਣੇ ਮਨ ਵਿੱਚ ਵਿਚਾਰ ਧਾਰਨ ਕੀਤੀ ਵੀ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਣੀ ਹੈ ਉਹ ਬੱਚੀ ਔਰ ਇਹ ਜਿਹੜੀ ਵਿਚਾਰ ਹੈ ਸਤਿਗੁਰੂ ਮੇਰੇ ਸਾਰੇ ਇਲਾਕੇ ਦੇ ਵਿੱਚ ਵਿਦਤ ਹੈ ਸਾਰੇ ਇਲਾਕੇ ਨੂੰ ਇਸ ਵਿਚਾਰ ਦਾ ਪਤਾ ਹੈ
1: ਏਤਿਕ ਬਰਸ ਪਏ ਮੁਖ ਕਹਤੇ ਲਿਆਵਣ ਹੇਤ ਰਹੇ ਨਿਤ ਚਹਤੇ
0: ਕਈ ਵਰਸ ਬੀਤ ਗਏ ਸਤਿਗੁਰੂ ਜੀ ਉਹ ਆਪਣੇ ਮੁਖ ਤੋਂ ਆਖਦੇ ਆ ਬੱਚੀ ਨੂੰ ਆਪ ਜੀ ਦੇ ਕੋਲ ਲੈ ਕੇ ਆਉਣ ਦੀ ਇੱਛਾ ਬੜੇ ਲੰਮੇ ਅਰਸੇ ਤੋਂ ਧਾਰਨ ਕੀਤੀ ਹੈ
1: ਮਮ ਘਰ ਮੈਂ ਰਹਿ ਕੁਮਾਰੀ ਕੋ ਕਰ ਸਕੈ ਨਾ ਅੰਗੀਕਾਰੀ
0: ਸਤਿਗੁਰੂ ਜੀ ਹੁਣ ਜੇ ਮੈਂ ਆਪਣੇ ਘਰ ਦੇ ਵਿੱਚ ਰੱਖਦਾ ਆ ਤੇ ਕੋਈ ਵੀ ਅੰਗੀਕਾਰ ਨਹੀਂ ਕਰੇਗਾ ਨਾ ਪ੍ਰਵਾਨ ਨਹੀਂ ਕਰੇਗਾ ਜਦੋਂ ਪਹਿਲੇ ਦਿਨ ਤੋਂ ਮੈਂ ਇਹ ਇੱਛਾ ਧਾਰੀ ਵੀ ਇਹ ਬੱਚੀ ਨੂੰ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਣਾ ਸੌਂਪ ਦੇਣਾ ਇਸ ਲਈ ਕੋਈ ਵੀ ਹੁਣ ਅੰਗੀਕਾਰ ਨਹੀਂ ਕਰੇਗਾ
1: ਕੇਸਮ ਰੱਖ ਹੈ ਪਾਉ ਬਦਨ ਠਨ ਹੈ ਹੋਤ ਗਾਊ
0: ਔਰ ਸਾਰਿਆਂ ਨੇ ਜਦੋਂ ਇਲਾਕੇ ਵਿੱਚ ਵਿਦਤ ਹੈ ਸਾਰੇ ਇਲਾਕੇ ਵਿੱਚ ਪ੍ਰਸਿੱਧ ਹੈ ਵੀ ਇਹ ਬੱਚੀ ਗੁਰੂ ਕੇ ਮਹਿਲਾਂ ਰੂਪ ਵਜੋਂ ਇਹਦੇ ਪਿਤਾ ਨੇ ਜਾਣਿਆ ਤੇ ਸਾਰਾ ਇਲਾਕਾ ਹੁਣ ਇਹਨਾਂ ਨੂੰ ਨਾ ਹੁਣ ਅੰਗੀਕਾਰ ਕੋਈ ਕਿਵੇਂ ਕਰ ਲਏ ਜਦੋਂ ਜਾਣਿਆ ਹੀ ਗੁਰੂ ਕੇ ਮਹਿਲ ਹੈ ਸਾਰਿਆਂ ਨੇ ਗੁਰੂ ਕੇ ਮਹਿਲ ਜਾਣਿਆ ਸਾਰਾ ਨਗਰ ਇਹਨਾਂ ਦੇ ਨਾਲ ਮਾਤਾ ਦੇ ਵਾਂਗੂ ਭਾਉ ਰੱਖਦਾ ਹੈ ਹੁਣ ਜਦੋਂ ਪਤਾ ਲੱਗ ਜੇ ਵੀ ਗੁਰੂ ਕੇ ਮਹਿਲ ਨੇ ਤੇ ਸੁਭਾਵਿਕ ਜਿਹੀ ਗੱਲ ਹੈ ਫਿਰ ਜੇ ਗੁਰੂ ਪਾਤਸ਼ਾਹ ਦੇ ਮਹਿਲ ਨੇ ਫਿਰ ਤੇ ਜਗਤ ਮਾਤਾ ਹੋਏ ਨਾ ਤੇ ਉਹ ਜਗਤ ਮਾਤਾ ਦੇ ਅੱਗੇ ਤੇ ਫਿਰ ਸਾਰੇ ਨਮਸਕਾਰ ਹੀ ਕਰਨਗੇ ਤੇ ਸੁਭਾਵਿਕ ਜਿਹੀ ਗੱਲ ਹੈ ਜੇ ਜਗਤ ਮਾਤਾ ਨੇ ਤੇ ਕੋਈ ਆਪ ਉਹਨਾਂ ਦੇ ਨਾਲ ਆਨੰਦ ਕਾਰਜ ਕਿਵੇਂ ਕਰਾ ਲਏ ਜਿਸ ਕਰਕੇ ਸਤਿਗੁਰੂ ਜੀ ਸਾਰਾ ਨਗਰ ਇਹਨਾਂ ਨੂੰ ਮਾਤਾ ਰੂਪ ਵਜੋਂ ਜਾਣਦਿਆਂ ਹੋਇਆਂ ਮਾਤਾ ਦੇ ਵਾਂਗੂ ਹੀ ਇਹਨਾਂ ਨਾਲ ਭਾਉ ਰੱਖਦੇ ਨੇ ਪ੍ਰੇਮ ਰੱਖਦੇ ਨੇ ਤੇ ਸਾਰਾ ਹੀ ਉਹ ਇਲਾਕਾ ਸਾਡਾ ਨਗਰ ਇਹਨਾਂ ਦੇ ਅੱਗੇ ਨਮਸਕਾਰ ਕਰਦਾ ਹੱਥ ਜੋੜ ਕੇ ਇਹਨਾਂ ਅੱਗੇ ਸੀਸ ਨਿਵਾਉਂਦਾ ਹੈ
1: ਜਬ ਕੋ ਨਾਮ ਤੁਮਾਰੋ ਲਿਓ ਤਬ ਕੋ ਹੀ ਸਭ ਮੈਂ ਬਿਦਤਯੋ
0: ਪਰ ਜਦੋਂ ਤੋਂ ਤੁਹਾਡਾ ਨਾਂ ਲਿਆ ਹੈ ਉਦੋਂ ਤੋਂ ਇਹ ਸਾਰੇ ਇਲਾਕੇ ਵਿੱਚ ਨਾਮਨਾ ਇਹਨਾਂ ਦਾ ਹੋਇਆ ਹੈ ਗੁਰੂ ਸਾਹਿਬ ਨਾਲ ਤੇ ਕੋਈ ਜੁੜ ਜੇ ਉਹਦਾ ਨਾਮਨਾ ਤੇ ਗੁਰੂ ਆਪ ਜੋੜ ਦਿੰਦੇ ਨੇ ਹਨਾ ਜਦੋਂ ਗੁਰੂ ਕੇ ਸਿੱਖ ਹੀ ਬਣ ਗਏ ਫਿਰ ਸਾਡਾ ਨਹੀਂ ਫਿਰ ਤੇ ਗੁਰੂ ਕਾ ਨਾਮਨਾ ਹੈ ਜਦੋਂ ਅਸੀਂ ਆਪਣਾ ਆਪਾਂ ਸਮਰਪਿਤ ਹੀ ਗੁਰੂ ਨੂੰ ਕਰਤਾ ਵੀ ਸਤਿਗੁਰੂ ਅਸੀਂ ਤੇਰੇ ਹਾਂ ਫਿਰ ਗੁਰੂ ਜਾਣੇ ਉਹਨੇ ਕਿਵੇਂ ਸੰਭਾਲਣਾ ਕਿਵੇਂ ਰੱਖਣਾ ਇਹ ਜ਼ਿੰਮੇਵਾਰੀ ਫਿਰ ਸਤਿਗੁਰੂ ਦੀ ਹੈ ਬਸ ਸਾਨੂੰ ਆਪਣਾ ਸਮਰਪਿਤ ਕਰਨ ਦੀ ਜਾਂਚ ਆ ਜਾਏ ਵੀ ਗੁਰੂ ਅੱਗੇ ਅਸੀਂ ਇਸ ਤਰ੍ਹਾਂ ਡੈਡੀਕੇਟ ਹੋ ਜਾਈਏ ਇੱਦਾਂ ਗੁਰੂ ਸਾਹਿਬ ਅੱਗੇ ਆਪਣਾ ਆਤਮ ਸਮਰਪਣ ਕਰ ਦਈਏ ਵੀ ਮਾਲਕਾ ਮੇਰੀ ਹੋਂਦ ਖਤਮ ਹੈ ਹੁਣ ਤੇਰੀ ਹੋਂਦ ਹੈ ਤੂੰ ਕਿਵੇਂ ਰੱਖਣੀ ਹੈ ਉਹ ਤੂੰ ਜਾਣਦਾ ਮੈਂ ਆਪਣਾ ਜ਼ੋਰ ਆਪਣੀ ਪਾਇਆ ਨਹੀਂ ਵਰਤਾਂਗਾ ਕਿਉਂਕਿ ਨਾ ਮੇਰੇ ਕੋਲ ਕੋਈ ਜ਼ੋਰ ਹੈ ਤੇ ਨਾ ਮੇਰੇ ਕੋਲ ਕੋਈ ਪਾਇਆ ਹੈ ਫਿਰ ਉਹ ਅਕਾਲ ਪੁਰਖ ਜਾਣਦਾ ਉਹਨੇ ਕਿਵੇਂ ਸੰਭਾਲਣਾ ਕਿਵੇਂ ਰੱਖਣਾ ਕਿੱਥੇ ਰੱਖਣਾ ਔਰ ਕਿਸ ਤਰ੍ਹਾਂ ਰੱਖਣਾ ਉਸ ਕਰਤੇ ਦੀ ਜ਼ਿੰਮੇਵਾਰੀ ਹੈ ਤੇ ਜਦੋਂ ਅਸੀਂ ਉਹਦੀ ਜ਼ਿੰਮੇਵਾਰੀ ਤੇ ਰਹਿਣ ਲੱਗ ਜਾਂਗੇ ਨਾ ਜੀ ਉਹਦੀ ਜ਼ਿੰਮੇਵਾਰੀ ਤੇ ਰਹਿਣ ਲੱਗ ਜਾਂਗੇ ਫਿਰ ਇੱਕ ਗੱਲ ਚੇਤਾ ਰੱਖੋ ਕਦੇ ਮਾੜੀ ਥਾਵੇਂ ਨਹੀਂ ਰੱਖਦਾ ਉਹ ਕਦੇ ਮਾੜੀ ਥਾਵੇਂ ਨਹੀਂ ਰੱਖਦਾ ਅਸੀਂ ਅਜੇ ਉਹਦੀ ਜ਼ਿੰਮੇਵਾਰੀ ਤੇ ਹਾਂ ਹੀ ਨਹੀਂ ਉਹਦੀ ਜ਼ਿੰਮੇਵਾਰੀ ਤੇ ਥੋੜ੍ਹੀ ਹਾਂ ਅਸੀਂ ਸਾਨੂੰ ਤੇ ਲੱਗਦਾ ਵੀ ਮੈਂ ਜ਼ੋਰ ਲਾਊਂ ਫਿਰ ਮੈਂ ਏਦੂ ਗਾਂਹ ਕਿਤੇ ਹੋਰ ਚਲਾ ਜਾਵਾਂ ਜੇ ਮੈਂ ਆਪਣੀ

0: ਕੜਾ ਕਰਦਾ ਹੈ। ਬਸ ਇਹ ਭਰੋਸਾ ਸਾਨੂੰ ਆ ਜੇ ਵੀ ਅਸੀਂ ਮਾਲਕ ਜੀ ਉਹ ਤੇਰੇ ਭਰੋਸੇ 'ਤੇ ਹਾਂ, ਤੂੰ ਜਿਵੇਂ ਰੱਖੇਗਾ ਅਸੀਂ ਉਵੇਂ ਰਹਿ ਲਾਂਗੇ, ਇਹ ਵਿਸ਼ਵਾਸ ਹੋਵੇ। ਹੁਣ ਗੁਰੂ ਕਾ ਸਿੱਖ ਜਿਹੜਾ ਉਹ ਮਾਲਕ ਜੀ ਨੂੰ ਕਹਿ ਰਿਹਾ, ਕਹਿੰਦੇ ਮਾਲਕ ਜੀ ਉਹ ਜਦੋਂ ਤੋਂ ਤੁਹਾਡਾ ਨਾਂ ਮੇਰੀ ਬੱਚੀ ਨਾਲ ਜੁੜਿਆ ਨਾ, ਉਦੋਂ ਤੋਂ ਸਾਰੇ ਜਗਤ ਵਿੱਚ ਇਹ ਨਾਮ ਨਾ ਪ੍ਰਚਲਿਤ ਹੈ।
1: ਮਮ ਘਰ ਮੈਂ ਤੇਰੇ ਕੁਮਾਰੀ, ਸਭ ਕੋ ਏ ਕਲੇਸ਼ ਸਭ ਭਾਰੀ।
0: ਸਤਿਗੁਰੂ, ਜੇ ਬੱਚੀ ਨੂੰ ਹੁਣ ਮੈਂ ਘਰ ਦੇ ਵਿੱਚ ਵੀ ਰੱਖ ਲਾਂ ਤਾਂ ਵੀ ਭਲਾ ਨਹੀਂ ਹੈ, ਤਾਂ ਵੀ ਭਲਾ ਨਹੀਂ, ਕਿਉਂਕਿ ਮੈਂ ਆਪਣੇ ਮਨ ਅੰਦਰ ਇੱਛਾ ਹੀ ਇਹ ਧਾਰੀ, ਵਿਚਾਰ ਹੀ ਇਹ ਪੱਕੀ ਕੀਤੀ ਹੈ ਵੀ ਇਹ ਬੱਚੀ ਨੂੰ ਸੇਵਕ ਰੂਪ ਦੇ ਵਿੱਚ, ਗੁਰੂ ਸਾਹਿਬ ਦੀ ਦਾਸੀ ਰੂਪ ਦੇ ਵਿੱਚ ਮੈਂ ਸਤਿਗੁਰੂ ਨੂੰ ਅਰਪਣ ਕਰ ਦੇਣਾ ਹੈ।
1: ਯਾ ਤੇ ਆਪ ਕਿਰਪਾ ਉਰ ਧਰੀਐ, ਅੰਗੀਕਾਰ ਸੁਤਾ ਮਮ ਕਰੀਐ।
0: ਸਤਿਗੁਰੂ ਜੀ ਉਹ ਹੁਣ ਆਪ ਜੀ ਕਿਰਪਾ ਕਰੋ, ਆਪ ਜੀ ਕਿਰਪਾ ਕਰੋ, ਤੁਹਾਡੇ ਅੱਗੇ ਫਰਿਆਦ ਹੈ, ਮੇਰੀ ਬੇਨਤੀ ਹੈ ਤੁਹਾਡੇ ਅੱਗੇ, ਮੇਰੀ ਬੱਚੀ ਨੂੰ ਹੁਣ ਆਪ ਜੀ ਅੰਗੀਕਾਰ ਕਰੋ, ਮੇਰੀ ਬੱਚੀ ਨੂੰ ਤੁਸੀਂ ਅਪਣਾ ਲਵੋ ਹੁਣ, ਵੀ ਜੇ ਮੈਂ ਇਹਨੂੰ ਗੁਰੂ ਕੇ ਮਹਿਲਾਂ ਰੂਪ ਵਜੋਂ ਜਾਣਿਆ ਤੇ ਸਤਿਗੁਰੂ ਜੀ ਹੁਣ ਆਪਣੇ ਮਹਿਲ ਬਣਾ ਕੇ ਤੁਸੀਂ ਰੱਖ ਲਵੋ।
1: ਜਿਓ ਗ੍ਰਸਤ ਤੋ ਪੀਰੇ ਪਾਸ, ਸੇਵ ਕਰਨ ਕੀ ਜੈ ਉਰਾਸ।
0: ਸਤਿਗੁਰੂ ਜੀ ਆਪ ਜੀ ਨੇ ਗ੍ਰਸਤ ਧਾਰਨ ਕੀਤਾ ਤੇ ਮੇਰੀ ਇੱਛਾ ਇਹ ਹੈ, ਭਾਵੇਂ ਆਪ ਜੀ ਇਹਨਾਂ ਨਾਲ ਗ੍ਰਸਤ ਧਰਮ ਧਾਰਨ ਨਾ ਕਰੋ, ਮੇਰੀ ਇੱਛਾ ਇਹ ਹੈ ਵੀ ਇਹ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਆਪ ਜੀ ਦੀ ਸੇਵਾ ਕਮਾਵੇ। ਔਰ ਗੁਰੂ ਸਾਹਿਬ ਨੇ ਉਦੋਂ ਸਪਸ਼ਟ ਸ਼ਬਦ ਵਰਤੇ ਜੀ, ਆਪਾਂ ਇਤਿਹਾਸ ਜਦੋਂ ਪੜ੍ਹਾਂਗੇ ਗੁਰੂ ਕਲਗੀਧਰ ਸਾਹਿਬ ਦਾ, ਮਾਤਾ ਸੁੰਦਰੀ ਜੀ ਦਾ ਜ਼ਿਕਰ ਆਉਂਦਾ, ਗੁਰੂ ਪਾਤਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ, ਮਾਤਾ ਸਾਹਿਬ ਕੌਰ ਜੀ ਦਾ ਜ਼ਿਕਰ ਆਉਂਦਾ, ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਖਾਲਸਾ ਰੂਪੀ ਪੁੱਤਰ ਪਾਇਆ ਗੁਰੂ ਸਾਹਿਬ ਨੇ, ਉਹਨਾਂ ਦੇ ਨਾਲ ਹੁਣ ਸਾਰਾ ਸੰਸਾਰ ਮਾਤਾ ਸਾਹਿਬ ਕੌਰ ਜੀ ਨਾਲ, ਗੁਰੂ ਪਾਤਸ਼ਾਹ ਦਾ ਨਾਤਾ ਉਹ ਹੀ ਹੈ ਜੋ ਪਤੀ ਅਤੇ ਪਤਨੀ ਦਾ, ਪਰ ਗੁਰੂ ਸਾਹਿਬ ਕਦੇ ਵੀ ਉਹਨਾਂ ਨਾਲ ਗ੍ਰਸਥ ਧਰਮ ਦੇ ਵਿੱਚ ਨਹੀਂ ਆਏ। ਮਾਲਕ ਪਾਤਸ਼ਾਹ ਨੇ ਉਹ ਮਾਤਾ ਸਾਹਿਬ ਕੌਰ ਹੈਨ ਗੁਰੂ ਕੇ ਮਹਿਲ ਵਜੋਂ ਹੀ, ਪਰ ਜਦੋਂ ਉਹਨਾਂ ਦੀ ਗੋਦ ਭਰੀ ਗੁਰੂ ਸਾਹਿਬ ਨੇ ਤੇ ਉਹ ਖਾਲਸਾ ਰੂਪੀ ਪੁੱਤਰ ਗੁਰੂ ਪਾਤਸ਼ਾਹ ਨੇ ਮਾਤਾ ਸਾਹਿਬ ਕੌਰ ਦੀ ਝੋਲੀ 'ਚ ਪਾਇਆ। ਜਿਹੜਾ ਪੁੱਤਰ ਵੀ ਅਵਿਨਾਸ਼ੀ ਹੈ ਤੇ ਜੇ ਖਾਲਸਾ ਰੂਪੀ ਪੁੱਤਰ ਅਵਿਨਾਸ਼ੀ ਹੈ ਤੇ ਜਿਹੜੀ ਉਹਨੂੰ ਜਨਮ ਦੇਣ ਵਾਲੀ ਮਾਂ ਹੈ ਉਹ ਮਾਂ ਵੀ ਅਵਿਨਾਸ਼ੀ ਹੈ, ਉਹ ਕਦੇ ਨਾਸ਼ ਨਹੀਂ ਹੋਏਗੀ। ਗੁਰੂ ਸਾਹਿਬ ਨੇ ਬੜੀ ਦੂਰ ਅੰਦੇਸੀ ਨਾਲ, ਹੁਣ ਉਹ ਸਿੱਖ ਕਹਿ ਰਿਹਾ ਵੀ ਸਤਿਗੁਰੂ ਮੈਂ ਚਾਹੁੰਦਾ ਵੀ ਆਪ ਜੀ ਮੇਰੀ ਬੱਚੀ ਨੂੰ ਅੰਗੀਕਾਰ ਕਰੋ ਤੇ ਆਪ ਜੀ ਦੇ ਕੋਲ ਰਹਿ ਕੇ ਮੇਰੀ ਇੱਛਾ ਇਹ ਹੈ ਕਿ ਇਹ ਆਪ ਜੀ ਦੇ ਚਰਨਾਂ ਦੀ ਸੇਵਾ ਕਮਾਵੇ।
1: ਪਾਓ ਹਿਰਦੇ ਕਾ ਪਰਖੋ ਸੁਆਮੀ, ਘਟ ਘਟ ਕੇ ਤੁਮੇ ਅੰਤਰ ਜਾਮੀ।
0: ਸਤਿਗੁਰੂ ਤੁਸੀਂ ਆਪ ਕਿਰਪਾ ਕਰਕੇ ਨਾ ਮੇਰੇ ਹਿਰਦੇ ਦਾ ਭਾਓ ਪਰਖੋ, ਤੁਸੀਂ ਅੰਤਰ ਜਾਮੀ ਹੋ, ਇਕੱਲੇ ਇਕੱਲੇ ਘਟਦੀ ਜਾਣਦੇ ਹੋ, ਜੋ ਮੇਰੇ ਹਿਰਦੇ ਦੀ ਭਾਵਨਾ ਹੈ ਆਪ ਜੀ ਉਹਨੂੰ ਵੀ ਜਾਣਦੇ ਹੋ, ਔਰ ਜੋ ਬੱਚੀ ਦੇ ਮਨ ਦੀ ਭਾਵਨਾ ਹੈ ਸਤਿਗੁਰੂ ਉਹ ਵੀ ਆਪ ਜਾਣਦੇ ਹੋ।
1: ਮਮ ਮਨ ਅਰ ਕੰਨਿਆ ਮਨ ਕੇਰ, ਦੇਖੋ ਪ੍ਰੇਮ ਪ੍ਰਵਾਹ ਬਡੇਰ।
0: ਮੇਰੇ ਮਨ ਦੀ ਔਰ ਕੰਨਿਆ ਦੇ ਮਨ ਦੀ ਪ੍ਰੇਮ ਦਾ ਪ੍ਰਵਾਹ ਜਿਹੜਾ ਸਤਿਗੁਰੂ ਤੁਸੀਂ ਆਪ ਜਾਣਦੇ ਹੋ, ਇੱਛਾ ਕੀ ਹੈ, ਭਾਵਨਾ ਕੀ ਹੈ। ਹੁਣ ਉੱਥੇ ਭਾਵਨਾ ਇਹ ਨਹੀਂ ਸੀ ਵੀ ਗੁਰੂ ਕੇ ਮਹਿਲ ਬਣ ਜਾਂਗੇ, ਸਾਰਾ ਧਨ ਦੌਲਤ ਗੁਰੂ ਸਾਹਿਬ ਦਾ ਮਿਲ ਜਾਏਗਾ, ਇਹ ਇੱਛਾ ਥੋੜ੍ਹੀ ਹੈ। ਉੱਥੇ ਇੱਛਾ ਇਹ ਵੀ ਜੇ ਗੁਰੂ ਕੇ ਮਹਿਲਾਂ ਰੂਪ ਵਜੋਂ ਅਸੀਂ ਹੈ ਨਾ, ਜੋ ਸਿੱਖ ਦੀ ਇੱਛਾ ਅਤੇ ਜੋ ਮਾਤਾ ਜੀ ਦੀ ਇੱਛਾ ਹੈ ਨਾ, ਉਹ ਇਹੀ ਹੈ ਵੀ ਗੁਰੂ ਕੇ ਮਹਿਲ ਬਣਾਂਗੇ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਮਿਲੇਗੀ, ਮਾਲਕ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਮਾ ਸਕਾਂਗੇ। ਇਹ ਇੱਛਾ ਸਿੱਖ ਦੀ ਵੀ ਹੈ ਅਤੇ ਮਾਤਾ ਜੀ ਦੀ ਵੀ, ਉਹ ਕੰਨਿਆਂ ਦੀ, ਉਹ ਬੱਚੀ ਦੀ ਵੀ, ਸਿੱਖ ਦੀ ਬੱਚੀ ਦੀ ਹੈ ਨਾ। ਅਤੇ ਕਵੀ ਜੀ ਜ਼ਿਕਰ ਕਰਦੇ ਕਹਿੰਦੇ ਉਹ ਸਿੱਖ ਸਾਹਿਬ ਨੂੰ ਕਹਿ ਰਿਹਾ, ਮਾਲਕ ਜੀ ਉਹ ਮੇਰੇ ਮਨ ਦੀ ਔਰ ਕੰਨਿਆਂ ਦੇ ਮਨ ਦਾ ਜੋ ਪ੍ਰੇਮ ਹੈ ਸਤਿਗੁਰੂ ਆਪ ਜੀ ਉਸ ਪ੍ਰੇਮ ਤੋਂ ਭਾਵਨਾ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ।
1: ਕਰੁਣਾ ਕਰੋ ਸੇਵ ਨਿਜ ਲਾਵੋ, ਸਭ ਸੰਗਤ ਕੋ ਚਿਤ ਹਰ ਖਾਵੋ।
0: ਸਤਿਗੁਰੂ ਕਿਰਪਾ ਕਰੋ, ਕਰੁਣਾ, ਕਰੁਣਾ ਮਤਲਬ ਕਿਰਪਾ, ਕਿਰਪਾ ਕਰੋ ਤੇ ਆਪਣੀ ਸੇਵਾ ਵਿੱਚ ਲਾ ਲਓ, ਸੇਵਾ ਵਿੱਚ ਲਾ ਕੇ ਸਾਰੀ ਸੰਗਤ ਦੇ ਵਿੱਚ ਹੈ ਨਾ, ਜੋ ਸਾਡੇ ਇਲਾਕੇ ਤੋਂ ਚੱਲ ਕੇ ਆਈ ਹੈ ਉਹਨਾਂ ਨੂੰ ਆਪ ਜੀ ਖੁਸ਼ੀ ਬਖਸ਼ੋ।
1: ਦੇਸ਼ ਕੇ ਸਿੱਖ ਪਰਿਵਾਰੇ ਪਹੁੰਚੇ ਇਹੀ ਕਾਮਨਾ ਧਾਰੇ।
0: ਸਤਿਗੁਰੂ ਜੀ ਉਹ ਸਾਰੇ ਨਾ ਸਾਡੇ ਇਲਾਕੇ ਦੇ ਜਿਹੜੇ ਪਰਿਵਾਰ ਸਿੱਖ ਚੱਲ ਕੇ ਆਏ, ਪਰਿਵਾਰਾਂ ਸਮੇਤ

0: ਉਹ ਸਾਰੇ ਇਹੀ ਇੱਛਾ ਲੈ ਕੇ ਆਏ ਨੇ ਵੀ ਇਸ ਬੱਚੀ ਨੂੰ ਗੁਰੂ ਪਾਤਸ਼ਾਹ ਦੇ ਅੱਗੇ ਆਪਾਂ ਸਮਰਪਿਤ ਕਰਕੇ ਆਉਣਾ ਹੈ।
1: ਗੁਣ ਗਾਵਤ ਰਾਵਰ ਕੇ ਆਏ ਸ਼ਰਧਾ ਭਾਉ ਤਰਤ ਅਧਿਕਾਏ।
0: ਅਸੀਂ ਸਾਰੇ ਆਪ ਜੀ ਦੇ ਗੁਣ ਗਾਉਂਦਿਆਂ ਹੋਇਆਂ ਆਏ ਹਾਂ, ਆਪਣੇ ਹਿਰਦੇ ਵਿੱਚ ਬੜੀ ਸ਼ਰਧਾ ਬੜੀ ਭਾਵਨਾ ਲੈ ਕੇ ਆਏ ਹਾਂ, ਤੇ ਸਤਿਗੁਰੂ ਜੀ ਆਪ ਜੀ ਸਾਡੀ ਹੁਣ ਇਸ ਸ਼ਰਧਾ ਨੂੰ ਇਸ ਭਾਵਨਾ ਨੂੰ ਆਪ ਜੀ ਫਲ ਲਾਵੋ।
1: ਕਰ ਜੋਰ ਕਹੀ ਬਹੁ ਬੇਨਤੀ ਸੁਣ ਸਤਿਗੁਰ ਤਜ ਕਰ ਸਭ ਗਿਣਤੀ।
0: ਇਸ ਤਰ੍ਹਾਂ ਜੀ ਹੱਥ ਜੋੜ ਕੇ ਨਾ ਬਹੁਤ ਬੇਨਤੀਆਂ ਕੀਤੀਆਂ ਗੁਰੂ ਕੇ ਸਿੱਖ ਨੇ, ਤੇ ਮਾਲਕ ਪਾਤਸ਼ਾਹ ਨੇ ਫਿਰ ਸਾਰੀਆਂ ਗਿਣਤੀਆਂ ਜਿਹੜੀਆਂ ਉਹ ਛੱਡੀਆਂ ਹਨ।
1: ਸੰਗਤ ਕਰੀ ਬਿਲੋਕਨ ਠਾਡੀ ਪੂਰੇ ਆਸ ਇਨ ਮਨ ਰੁਚ ਢਾਡੀ।
0: ਸਤਿਗੁਰੂ ਜੀ ਨੇ ਆਪਣੇ ਦਰ ਉੱਤੇ ਉਸ ਸਿੱਖ ਨੂੰ ਤੇ ਸਾਰੀ ਇਲਾਕੇ ਵਿੱਚੋਂ ਆਈ ਹੋਈ ਸੰਗਤ ਨੂੰ ਆਪਣੇ ਦਰ ਦੇ ਉੱਤੇ ਖੜੋਤਿਆਂ ਵੇਖਿਆ। ਜਦੋਂ ਖੜੋਤਿਆਂ ਵੇਖਦੇ ਨੇ ਫਿਰ ਸਤਿਗੁਰੂ ਜੀ ਨੇ ਮਨ ਦੇ ਵਿੱਚ ਵਿਚਾਰ ਤਾਰੀ ਉਹਨਾਂ ਦੀ ਇੱਛਾ ਨੂੰ ਪੂਰਿਆਂ ਕਰਨ ਵਾਸਤੇ।
1: ਮੁਖ ਤੇ ਮੁਸਕਾਏ ਬਖਾਨਾ ਪੂਰੇ ਕਾਮਨਾ ਸਕਲ ਸਥਾਨਾ।
0: ਫਿਰ ਨਾ ਜੀ ਸਤਿਗੁਰੂ ਪਾਤਸ਼ਾਹ ਨੇ ਆਪਣੇ ਮੁਖ ਤੋਂ ਬਚਨ ਕੀਤੇ, ਬਚਨ ਇਹ ਕੀਤੇ ਭਾਈ ਜਿਹੜਾ ਗੁਰੂ ਘਰ ਵਿੱਚ ਚੱਲ ਕੇ ਆ ਜਾਏ ਗੁਰੂ ਅਸਥਾਨਾਂ ਤੋਂ ਉਹ ਕਦੇ ਆਪਣੀ ਕਾਮਨਾ ਪੂਰੀ ਕੀਤੇ ਬਿਨਾਂ ਨਹੀਂ ਗਿਆ। ਗੁਰੂ ਘਰ ਦੇ ਵਿੱਚ ਜਿਹੜਾ ਆਪਣੀ ਕਾਮਨਾ ਲੈ ਕੇ ਆਉਂਦਾ ਹੈ ਉਹ ਆਪਣੀ ਕਾਮਨਾ ਨੂੰ ਇੱਛਾ ਨੂੰ ਪੂਰਿਆਂ ਕਰਕੇ ਜਾਂਦਾ ਹੈ।
1: ਕੁਆਰੋ ਡੋਰਾ ਨਾਮੂ ਕਰਹਿ ਸੇਵ ਬਾਸੋ ਅਮਤਾਮੂ।
0: ਕਹਿੰਦੇ ਭਾਈ ਰਹਿਣਗੇ ਇਹ ਹੁਣ ਸਾਡੇ ਕੋਲ, ਸਾਡੇ ਮਹਿਲਾਂ ਵਜੋਂ ਰਹਿਣਗੇ, ਸਾਡੇ ਮਹਿਲਾਂ ਵਿੱਚ ਵਸਣਗੇ, ਪਰ ਕਦੇ ਵੀ ਗੁਰੂ ਪਾਤਸ਼ਾਹ ਨੇ ਹਨਾ ਨਾਲ ਵਿਚਾਰੋ ਵੀ ਇਹ ਰਹਿਣਗੇ ਇਹ ਕੁਆਰੇ ਰੂਪ ਵਿੱਚ ਹੀ, ਇਸੇ ਤਰ੍ਹਾਂ ਰਹਿਣਗੇ ਵਸਣਗੇ ਸਾਡੇ ਮਹਿਲਾਂ ਵਿੱਚ ਹਰ ਤਰੀਕੇ ਨਾਲ। ਉਹ ਸੁੱਖ ਉਹ ਸਹੂਲਤ ਜੋ ਪਹਿਲਾਂ ਮਾਤਾ ਸੁੰਦਰੀ ਜੀ ਕੋਲ ਹੈ ਉਹ ਸਾਰੀਆਂ ਸੁੱਖ ਸਹੂਲਤਾਂ ਇਹਨਾਂ ਨੂੰ ਮਿਲਣਗੀਆਂ, ਪਰ ਕਦਾ ਚਿੱਤ ਵੀ ਹੈ ਨਾ ਗੁਰੂ ਸਾਹਿਬ ਕਹਿੰਦੇ ਇਹਨਾਂ ਤੋਂ ਇਨਕਾਰੀ ਨਹੀਂ ਹੋਵਾਂਗੇ ਅਸੀਂ, ਇਹ ਹਮੇਸ਼ਾ ਸਾਡੀ ਸੇਵਾ ਵਿੱਚ ਰਹਿਣਗੇ, ਹਰ ਸੁੱਖ ਸਹੂਲਤ ਮਿਲੇਗੀ, ਪਰ ਹਮੇਸ਼ਾ ਇਹਨਾਂ ਦਾ ਡੋਲਾ ਜਿਹੜਾ ਉਹ ਕੁਵਾਰਾ ਹੀ ਰਹੇਗਾ।
1: ਸੰਗਤ ਸਹਿਤ ਸਿੱਖ ਸੋ ਰਾਵਾ ਸੁਣਿਓ ਬਾਕ ਜਬ ਸ਼੍ਰੀ ਮੁਖ ਗਾਵਾ।
0: ਇਸ ਤਰ੍ਹਾਂ ਜਦੋਂ ਸਾਰੀ ਸੰਗਤ ਨੇ ਤੇ ਗੁਰੂ ਕੇ ਸਿੱਖ ਨੇ ਮਾਲਕ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਦੇ ਮੁਖ ਤੋਂ ਬਚਨ ਸੁਣੇ ਹਨ,
1: ਹਰਖਤ ਭਏ ਮਨੋ ਨਿਧ ਪਾਈ ਤਬ ਕਨਿਆ ਗੁਰ ਸਦਨ ਪਹੁੰਚਾਈ।
0: ਬਸ ਇਸੇ ਤਰ੍ਹਾਂ ਜੀ ਗੁਰੂ ਸਾਹਿਬ ਦੇ ਬਚਨ ਸੁਣ ਕੇ ਬੜੇ ਖੁਸ਼ ਹੋਏ ਸਾਰੇ, ਗੁਰੂ ਕਾ ਸਿੱਖ ਬੜਾ ਖੁਸ਼ ਹੋਇਆ ਤੇ ਸਾਰੀ ਸੰਗਤ ਬੜੀ ਖੁਸ਼ ਹੋਈ ਜਿਹੜੀ ਉਸ ਇਲਾਕੇ ਤੋਂ ਚੱਲ ਕੇ ਆਈ ਨਾ ਰੋਹਤਾਸ ਦੇ ਇਲਾਕੇ ਤੋਂ ਜਿਹੜੀ ਸੰਗਤ ਆਈ ਉਹ ਸਾਰੀ ਬੜੀ ਖੁਸ਼ ਹੋਈ। ਮਾਲਕ ਦੇ ਕਹਿਣ ਦੀ ਦੇਰ ਸੀ, ਉਸੇ ਵੇਲੇ ਜੀ ਉਸ ਬੱਚੀ ਨੂੰ ਗੁਰੂ ਪਾਤਸ਼ਾਹ ਜੀ ਦੇ ਮਹਿਲਾਂ ਦੇ ਵਿੱਚ ਫਿਰ ਲਜਾਇਆ ਜਾਂਦਾ ਹੈ।
1: ਗੁਜਰੀ ਮਾਤ ਰਹਿ ਕਰ ਜਾਹੇ ਕਰੀ ਬਿਠਾਵਣ ਲੈ ਕਰਤਾ ਹੈ।
0: ਫਿਰ ਮਾਤਾ ਗੁਜਰੀ ਜੀ ਨੂੰ ਨਾ ਜਾ ਕੇ ਸਾਰੀ ਵਿਚਾਰ ਹੁਣ ਦੱਸੀ ਜਿਵੇਂ ਵੀ। ਮਾਤਾ ਗੁਜਰੀ ਜੀ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਹੈ।
1: ਸਾਹਿਬ ਦੇਵ ਨਾਮ ਜਿਸ ਕੇਰਾ ਮਸਤਕ ਟੇਕ ਸਾਸ ਕੇ ਪੈਰਾ।
0: ਮਾਤਾ ਸਾਹਿਬ ਦੇਵਾਂ ਦੀ ਇਤਿਹਾਸ ਨੇ ਜੋ ਨਾਂ ਦਿੱਤਾ ਨਾ, ਉਹਨਾਂ ਨੇ ਫਿਰ ਆ ਕੇ ਮਹਿਲਾਂ ਦੇ ਵਿੱਚ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ। ਹੁਣ ਰਿਸ਼ਤਾ ਹੈ ਗੁਰੂ ਸਾਹਿਬ ਨਾਲ, ਪਤੀ ਪਤਨੀ ਦਾ ਰਿਸ਼ਤਾ, ਮਾਤਾ ਗੁਜਰੀ ਜੀ ਰਿਸ਼ਤੇ ਵਜੋਂ ਸੱਸ ਮਾਂ ਰੂਪ ਕਹਿ ਲਓ, ਆ ਕੇ ਉਹਨਾਂ ਨੇ ਹੁਣ ਸੱਸ ਤੇ ਨਾਤਾ ਹੈ। ਮਾਤਾ ਗੁਜਰੀ ਜੀ ਹੈਨ ਤੇ ਜਗਤ ਮਾਤਾ ਹੀ ਨਾ, ਗੁਰੂ ਕੇ ਮਹਿਲ ਨੇ ਹੈ ਤੇ ਜਗਤ ਮਾਤਾ ਹੀ ਨਾ। ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਬਹੁਤ ਸਤਿਕਾਰ ਬੜਾ ਪਿਆਰ ਫਿਰ ਮਾਤਾ ਗੁਜਰੀ ਜੀ ਅੱਗੋਂ ਬਖਸ਼ਦੇ ਹਨ।
1: ਨਮਰ ਹੋਏ ਕੇ ਬੈਠੀ ਪਾਸ ਗੁਜਰੀ ਆ ਸਿੱਖ ਕਰੀ ਪ੍ਰਕਾਸ਼।
0: ਬੜੀ ਨਿਮਰਤਾ ਦੇ ਨਾਲ ਮਾਤਾ ਜੀ ਨੇ ਨਾ, ਮਾਤਾ ਸਾਹਿਬ ਦੇਵਾਂ ਜੀ ਨੇ, ਚੇਤਾ ਰੱਖੋ ਗੁਰ ਇਤਿਹਾਸ ਜਦੋਂ ਪੜ੍ਹੀਏ, ਜਦੋਂ ਪੜ੍ਹੀਏ ਮਾਤਾ ਸ਼ਬਦ ਸਿਰਫ, ਮਾਤਾ ਸ਼ਬਦ ਸਿਰਫ ਗੁਰੂ ਕੇ ਮਹਿਲਾਂ ਵਾਸਤੇ ਤੇ ਗੁਰੂ ਜੀ ਕੀ ਮਾਤਾ ਵਾਸਤੇ ਵਰਤਿਆ ਜਾਂਦਾ ਹੈ। ਸਿਰਫ ਗੁਰੂ ਕੇ ਮਹਿਲਾਂ ਵਾਸਤੇ ਤੇ ਜਾਂ ਗੁਰੂ ਸਾਹਿਬ ਜੀ ਕੀ ਮਾਤਾ, ਜਿਨ੍ਹਾਂ ਨੇ ਆਪਣੇ ਉਧਰ ਤੋਂ ਗੁਰੂ ਸਾਹਿਬ ਜੀ ਨੂੰ ਜਣਿਆ ਹੈ ਉਹਨਾਂ ਲਈ ਇਹ ਮਾਤਾ ਸ਼ਬਦ ਵਰਤਿਆ ਜਾਂਦਾ ਹੈ। ਬਾਕੀ ਇਤਿਹਾਸ ਵਿੱਚ ਕਿਸੇ ਵੀ ਬੀਬੀ ਦਾ ਇਤਿਹਾਸ ਪੜ੍ਹੋ, ਉਹ ਬੀਬੀ ਹੈ, ਭੈਣ ਹੋ ਸਕਦੀ ਹੈ, ਪਰ ਮਾਤਾ ਨਹੀਂ, ਮਾਤਾ ਨਹੀਂ। ਮਾਤਾ ਸਿਰਫ ਉਹ ਜਿਹੜੇ ਗੁਰੂ ਕੇ ਮਹਿਲ ਜਾਂ ਗੁਰੂ ਸਾਹਿਬ ਜੀ ਕੇ ਮਾਤਾ ਜੀ। ਇਸ ਲਈ ਸਾਹਿਬ ਦੇਵਾਂ ਜੀ ਨਾਲ ਮਾਤਾ ਸ਼ਬਦ ਜੁੜਦਾ ਹੈ, ਕਿਉਂਕਿ ਸਤਿਗੁਰੂ ਨੇ ਉਹਨਾਂ ਨੂੰ ਆਪਣੇ ਮਹਿਲਾਂ ਵਜੋਂ ਪ੍ਰਵਾਣਿਆ ਹੈ। ਆਪਾਂ ਜਦੋਂ ਵੀ ਮਾਤਾ ਜੀ ਦਾ ਨਾ ਸਾਹਿਬ ਦੇਵਾਂ ਜੀ ਦਾ ਨਾਂ ਲੈਂਦੇ ਹਾਂ ਤੇ ਉਦੋਂ ਮਾਤਾ ਸਾਹਿਬ ਕੌਰ ਹੀ ਆਖਦੇ ਹਾਂ। ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਜੀ। ਅੱਜ ਵੀ ਜਦੋਂ ਖੰਡੇ ਬਾਟੇ ਕੀ ਪਹੁਲ ਲੈਂਦੇ ਹਾਂ ਤੇ ਪੰਜ ਸਿੰਘਾਂ ਵੱਲੋਂ ਕਿਹਾ ਜਾਂਦਾ ਨਾ, ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਤੁਹਾਡੇ ਮਾਤਾ ਸਾਹਿਬ ਕੌਰ ਜੀ। ਮਾਤਾ ਸਾਹਿਬ ਮਾਂ ਤੇ ਉਦੋਂ ਹੀ ਬਣੀ ਨਾ ਜਦੋਂ ਉਹਨੇ ਜਣਿਆ, ਤੇ ਖਾਲਸਾ ਜਦੋਂ ਜਨਮ ਲੈਂਦਾ, ਸਿੱਖ ਜਦੋਂ ਵੀ ਖੰਡੇ ਬਾਟੇ ਕੀ ਪਹੁਲ ਲੈਂਦਾ ਗੁਰੂ ਘਰ ਵਿੱਚ ਇਹਦਾ ਜਨਮ ਹੁੰਦਾ। ਤੇ ਉਹ ਜਿਹੜਾ ਗੁਰੂ ਘਰ ਵਿੱਚ ਜਨਮ ਹੋਇਆ ਨਾ, ਉਹ ਜਨਮ ਮਾਤਾ ਸਾਹਿਬ ਕੌਰ ਜੀ ਦੀ ਕੁੱਖ ਤੋਂ ਹੋਇਆ ਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਘਰੇ ਹੋਇਆ। ਉਦੋਂ ਪਹਿਲਾਂ ਜਿਹੜੇ ਸੰਸਾਰਕ ਮਾਂ ਬਾਪ ਨੇ ਉਹ ਹੀ ਰਹਿਣਗੇ, ਸੰਸਾਰਕ ਤੌਰ ਤੇ ਜਿਨ੍ਹਾਂ ਜਨਮ ਦਿੱਤਾ ਉਹ ਮਾਂ ਬਾਪ ਉਹੀ ਰਹਿਣਗੇ, ਪਰ ਗੁਰੂ ਘਰ ਦੇ ਅੰਦਰ ਜਦੋਂ ਜਨਮ ਹੋਇਆ ਉਦੋਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਮਾਤਾ ਸਾਹਿਬ ਕੌਰ ਬਣ ਜਾਂਦੇ ਨੇ। ਖੈਰ, ਸਾਹਿਬ ਪਾਤਸ਼ਾਹ ਜੀ ਦੇ ਨਰ ਤੇ ਨਾ ਮਾਤਾ ਸਾਹਿਬ ਦੇਵਾਂ ਜੀ ਜਿਨ੍ਹਾਂ ਦਾ ਨਾਮ ਹੈ, ਉਹ ਗੁਰੂ ਪਾਤਸ਼ਾਹ ਜੀ ਦੇ ਮਾਤਾ ਮਾਤਾ ਗੁਜਰੀ ਕੋਲ ਜੀ, ਜਦੋਂ ਮਾਤਾ ਗੁਜਰੀ ਜੀ ਕੌਰ ਮਾਤਾ ਗੁਜਰੀ ਕੌਰ ਜੀ ਕੋਲ ਬੈਠੇ, ਬੜੇ ਨੀਵੇਂ ਹੋ ਕੇ ਨਿਮਰਤਾ ਨਾਲ ਮਾਤਾ ਜੀ ਨੇ ਆਪਣੇ ਮੁੱਖ ਤੋਂ ਬੜੀਆਂ ਆਸ਼ਿਖ ਲਫ਼ਜ਼ ਵਰਤਿਆ ਜਾਂਦਾ ਅਸੀਸਾਂ ਵਾਸਤੇ, ਫਿਰ ਮਾਤਾ ਜੀ ਨੇ ਬਹੁਤ ਅਸੀਸਾਂ ਆਪਣੇ ਮੁੱਖ ਤੋਂ ਦਿੱਤੀਆਂ ਹਨ।
1: ਸੰਗਤ ਰਹੀ ਪਾਂਚ ਦਿਨ ਔਰ ਬਿਦਾ ਹੋਏ ਪਹੁੰਚੀ ਨਿਜ ਠੋਰ।
0: ਫਿਰ ਉਹ ਇਲਾਕੇ ਦੀ ਸੰਗਤ ਗੁਰੂ ਸਾਹਿਬ ਦੇ ਦਰ ਤੇ ਪੰਜ ਦਿਨ ਹੋਰ ਰੁਕਦੀ ਹੈ। ਪੰਜ ਦਿਨ ਰੁਕੀ, ਉਹਨਾਂ ਗੁਰੂ ਘਰ ਦੇ ਵਿੱਚ ਸੇਵਾ ਕਮਾਈ, ਗੁਰੂ ਘਰ ਦੇ ਵਿੱਚ ਨਾ ਗੁਰੂ ਪਾਤਸ਼ਾਹ ਦਾ ਉਪਦੇਸ਼ ਲਿਆ, ਸਤਿਗੁਰੂ ਕੋਲੋਂ ਬਖਸ਼ਿਸ਼ਾਂ ਲਈਆਂ, ਬੜੇ ਪ੍ਰਸੰਨ, ਸਾਰੀ ਸੰਗਤ ਬਹੁਤ ਪ੍ਰਸੰਨ ਹੈ। ਪੰਜ ਦਿਨ ਉਹ ਰਹੇ, ਉਦੋਂ ਬਾਅਦ ਵਿੱਚ ਉਹਨਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਤੇ ਸਾਰੇ ਆਪਣੇ ਮਹਿਲਾਂ ਆਪਣੇ ਨਗਰਾਂ ਵੱਲ ਨੂੰ ਫਿਰ ਰੁਖਸਦ ਹੋਏ ਹਨ।
1: ਪਿੱਛੇ ਸਾਹਿਬ ਦੇਵੀ ਰਹੀ ਹਿਰਦੈ ਪਰਤਗਿਆ ਕੀ ਨਸ ਅਹੀ।
0: ਮਗਰ ਮਾਤਾ ਸਾਹਿਬ ਦੇਵਾਂ ਜੀ ਰਹਿ ਜਾਂਦੇ ਨੇ, ਮਗਰ ਮਾਤਾ ਸਾਹਿਬ ਦੇਵਾਂ ਜੀ ਰਹਿ ਗਏ ਤੇ ਉਹ ਫਿਰ ਜਿਵੇਂ ਪ੍ਰਤਿਗਿਆ ਨਾ ਉਹਨਾਂ ਨੇ ਜੋ ਵਿਚਾਰ ਉਹਨਾਂ ਧਾਰਨ ਕੀਤੀ ਸੀ ਉਹਦੇ ਅਨੁਸਾਰ ਫਿਰ ਉਹ ਆਪਣਾ ਜੀਵਨ ਜਿਉਂਦੇ ਹਨ।
1: ਦਰਸ਼ਨ ਕਰੇ ਨਾ ਭੋਜਨ ਪਾਵੇ, ਨਤਨਿਸ ਬਾਸੁਰ ਛੁਦਿਤ ਬਿਤਾਵੇ।
0: ਮਾਤਾ ਜੀ ਨੇ ਆਪਣੇ ਜੀਵਨ ਦਾ ਇੱਕ ਨੇਮ ਬਣਾ ਲਿਆ, ਮਾਤਾ ਸਾਹਿਬ ਕੌਰ ਜੀ ਨੇ, ਮਾਤਾ ਸਾਹਿਬ ਦੇਵਾਂ ਜੀ ਨੇ ਇੱਕ ਨੇਮ ਬਣਾ ਲਿਆ, ਜਿੰਨਾ ਚਿਰ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਨਹੀਂ ਕਰ ਲੈਂਦੇ ਉਹਨਾਂ ਚਿਰ ਮੁੱਖ ਦੇ ਅੰਦਰ ਭੋਜਨ ਦਾ ਇੱਕ ਟੁਕੜਾ ਵੀ ਨਹੀਂ ਪਾਉਂਦੇ, ਜਿੰਨਾ ਚਿਰ ਦਰਸ਼ਨ ਨਹੀਂ ਕਰ ਲੈਂਦੇ। ਜਦੋਂ ਸਤਿਗੁਰੂ ਜੀ ਕੇ ਦਰਸ਼ਨ ਹੁੰਦੇ ਨੇ ਉਦੋਂ ਬਾਅਦ ਵਿੱਚ ਫਿਰ ਉਹ ਆਪ ਭੋਜਨ ਛਕਦੇ ਨੇ, ਮਾਤਾ ਜੀ ਫਿਰ ਭੋਜਨ ਛਕਦੇ। ਤੇ ਜੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਨਾ, ਸਾਰਾ ਦਿਨ ਦਰਸ਼ਨ ਨਹੀਂ ਹੁੰਦੇ, ਤੇ ਮਾਤਾ ਜੀ ਸਾਰਾ ਦਿਨ ਪੇਟ ਕਰਕੇ ਭੁੱਖਿਆਂ ਰਹਿ ਕੇ ਵਿਅਤੀਤ ਕਰਦੇ ਹਨ।
1: ਪ੍ਰੇਮ ਬਿਲੋਕ ਨੇਮ ਜਿਨ ਕੀਨਾ, ਸ਼੍ਰੀ ਕਲਗੀਧਰ ਸਭ ਚਿੰਨ ਦੀਨਾ।
0: ਮਾਲਕ ਪਾਤਸ਼ਾਹ ਜੀ ਦਾ ਨੇ ਨਾ ਜਦੋਂ ਐਸਾ ਪ੍ਰੇਮ ਵੇਖਿਆ ਮਾਤਾ ਜੀ ਦਾ, ਸਤਿਗੁਰੂ ਕਲਗੀਧਰ ਸਾਹਿਬ ਨੇ ਹਰ ਵਿਧੀ ਦੇ ਨਾਲ ਜਦੋਂ ਜਾਣਿਆ ਹੈ,
1: ਕਰਕੇ ਇੱਕ ਵਾਰ ਦਰਸ਼ਨ ਦੇ ਸੋ ਕਰੁਣਾ ਧਾਰ।
0: ਫਿਰ ਸਤਿਗੁਰੂ ਜੀ ਜਾਣਦੇ ਨੇ ਵੀ ਜੇ ਅਸੀਂ ਦਰਸ਼ਨ ਨਹੀਂ ਦੇਵਾਂਗੇ ਤੇ ਉਹਨਾਂ ਨੇ ਸਿੱਧੇ ਜੇ ਸ਼ਬਦਾਂ ਚ ਵਰਤੀਏ ਤੇ ਉਹਨਾਂ ਪਾਣੀ ਦਾ ਘੁੱਟ ਵੀ ਨਹੀਂ ਪੀਣਾ, ਨਹੀਂ ਛਕਣਾ, ਉਹਨਾਂ ਨੇ ਜਲ ਵੀ ਨਹੀਂ ਛਕਣਾ। ਫਿਰ ਗੁਰੂ ਸਾਹਿਬ ਕਰੁਣਾ ਦੇ ਘਰ ਵਿੱਚ ਕਿਰਪਾ ਦੇ ਖਜ਼ਾਨੇ ਨੇ, ਮਾਲਕ ਜੀ ਕੀ ਕਰਦੇ ਪਹਿਲਾਂ ਮਾਤਾ ਸਾਹਿਬ ਕੌਰ ਜੀ ਨੂੰ ਦਰਸ਼ਨ ਬਖਸ਼ਦੇ ਹਨ।
1: ਕਾਰਨ ਤੇ ਜੇ ਨਾ ਹੋਏ ਤਿਸ ਦਿਨ ਖਾਏ ਆਹਾਰ ਨਾ ਸੋਏ।
0: ਤੇ ਕਿਸੇ ਕਾਰਨ ਕਰਕੇ ਜੇ ਗੁਰੂ ਕਲਗੀਧਰ ਸਾਹਿਬ ਦੇ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਫਿਰ ਉਹ ਦਿਨ ਨਾ ਉਹ ਸਰੀਰ ਕਰਕੇ ਕੋਈ ਭੋਜਨ ਛਕਦੇ ਨੇ ਤੇ ਨਾ ਹੀ ਉਹ ਦਿਨ ਫਿਰ ਸਰੀਰ ਕਰਕੇ ਮਾਤਾ ਜੀ ਨੀਂਦ ਲੈਂਦੇ, ਨਾ ਸੌਂਦੇ ਨੇ ਤੇ ਨਾ ਹੀ ਭੋਜਨ ਛਕਦੇ ਹਨ।
1: ਇਹ ਨੇਮ ਕਰ ਸਮਾ ਬਿਤਾਇਓ, ਇੱਕ ਦਿਨ ਸ਼੍ਰੀ ਪ੍ਰਭ ਦਾ ਦਿਖਾਇਓ।
0: ਫਿਰ ਨਾ ਜੀ ਉਹਨਾਂ ਨੇ ਇਹ ਨੇਮ ਪੱਕਾ ਕਰ ਲਿਆ, ਜ਼ਿੰਦਗੀ ਦਾ ਨੇਮ ਬਣਾ ਲਿਆ ਉਹਨਾਂ ਨੇ। ਅਗਾਂਹ ਚੱਲ ਕੇ ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਹਜ਼ੂਰ ਸਾਹਿਬ ਵੱਲ ਨੂੰ ਜਾਣਾ, ਮਾਤਾ ਜੀ ਨੇ ਨਾਲ ਜਾਣਾ, ਮਾਤਾ ਜੀ ਨੇ ਨਾਲ ਜਾਣਾ ਗੁਰੂ ਕਲਗੀਧਰ ਸਾਹਿਬ ਦੇ, ਮਾਤਾ ਸਾਹਿਬ ਕੌਰ ਜੀ ਨੇ, ਮਾਤਾ ਸੁੰਦਰ ਕੌਰ ਜੀ ਨੂੰ ਗੁਰੂ ਸਾਹਿਬ ਦਿੱਲੀ ਵਿਖੇ ਕਹਿ ਦਿੰਦੇ ਵੀ ਤੁਸੀਂ ਇੱਥੇ ਟਿਕਾਣਾ ਕਰੋ। ਅਤੇ ਪਰ ਗੁਰੂ ਪਾਤਸ਼ਾਹ ਜੀ ਦੇ ਨਾਲ ਨਾ ਜਿੰਨਾ ਸਮਾਂ ਵੀ ਰਹੇ ਗੁਰੂ ਸਾਹਿਬ ਦੇ ਨਾਲ, ਜਿੱਥੋਂ ਗੁਰੂ ਸਾਹਿਬ ਜਿਵੇਂ ਮਾਤਾ ਜੀ ਨੂੰ ਮਹਿਲਾਂ ਨੂੰ ਛੱਡ ਕੇ ਕਿਸੇ ਹੋਰ ਇਲਾਕੇ ਵਿੱਚ ਜਾਂਦੇ, ਉੱਥੇ ਫਿਰ ਗੁਰੂ ਸਾਹਿਬ ਆਪਣੇ ਸ਼ਸਤਰ ਦੇ ਕੇ ਜਾਂਦੇ ਨਿਸ਼ਾਨੀ ਵਜੋਂ ਵੀ ਤੁਸੀਂ ਇਹਨਾਂ ਦੇ ਵਿੱਚੋਂ ਸਾਡੇ ਦਰਸ਼ਨ, ਆਪਣੇ ਅੰਗੀਕਾਰ ਕੀਤੇ ਹੋਏ ਸ਼ਸਤਰ ਫਿਰ ਦੇ ਕੇ ਜਾਂਦੇ ਵੀ ਇਹਨਾਂ ਦੇ ਵਿੱਚੋਂ ਸਾਡੇ ਦਰਸ਼ਨ ਕਰਨੇ ਅਤੇ ਦਰਸ਼ਨ ਕਰਕੇ ਤੁਸੀਂ ਭੋਜਨ ਛਕਣਾ, ਬਕਾਇਦਾ ਕਹਿ ਕੇ ਜਾਣਾ ਗੁਰੂ ਸਾਹਿਬ ਨੇ। ਖੈਰ ਕਵੀ ਜੀ ਜ਼ਿਕਰ ਕਰਦੇ ਵੀ ਇਹੀ ਨੇਮ ਕਰ ਸਮਾਂ ਬਿਤਾਇਓ, ਮਾਤਾ ਜੀ ਨੇ ਨੇਮ ਪੱਕਾ ਕਰ ਲਿਆ, ਇਸੇ ਨੇਮ ਨੂੰ ਨਿਭਾਉਂਦਿਆਂ ਫਿਰ ਉਹ ਸਮਾਂ ਬਤੀਤ ਕਰਦੇ ਨੇ। ਅਤੇ ਜਦੋਂ ਇੱਕ ਦਿਨ ਧੰਨ ਗੁਰੂ ਕਲਗੀਧਰ ਸਾਹਿਬ ਨੇ ਆ ਕੇ ਦਰਸ਼ਨ ਬਖਸ਼ੇ ਹਨ,
1: ਹਾਥ ਜੋਰ ਕਰ ਮਸਤਕ ਟੇਕਾ, ਕਿਆ ਮਨਸਾ ਕਹਿ ਜਲਦ ਵਿਵੇਕਾ।
0: ਉਹਨਾਂ ਨੇ ਨਾ ਜੀ ਗੁਰੂ ਸਾਹਿਬ ਜੀ ਦੇ ਜਦੋਂ ਦਰਸ਼ਨ ਬਖਸ਼ੇ ਤੇ ਹੱਥ ਜੋੜ ਕੇ ਮਾਤਾ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮਸਤਕ ਰੱਖਿਆ, ਨਮਸਕਾਰ ਕੀਤੀ, ਨਮਸਕਾਰ ਕੀਤੀ। ਹੁਣ ਗੁਰੂ ਸਾਹਿਬ ਤੇ ਜਾਣਦੇ ਨੇ ਹਿਰਦੇ ਦੀਆਂ ਕਾਮਨਾਵਾਂ। ਮਾਲਕ ਨੇ ਸਵਾਲ ਕਰ ਲਿਆ, ਕਹਿੰਦੇ ਦੱਸੋ ਤੁਹਾਡੀ ਮਨਸਾ ਕੀ ਹੈ। ਮਾਤਾ ਜੀ ਨੂੰ ਸਵਾਲ ਕੀਤਾ, ਸਾਹਿਬ ਕੌਰ ਦੇਵਾਂ ਜੀ ਨੂੰ, ਮਾਤਾ ਸਾਹਿਬ ਕੌਰ ਜੀ ਨੂੰ ਸਵਾਲ ਕਰਦਿਆਂ ਗੁਰੂ ਸਾਹਿਬ ਪੁੱਛਦੇ ਨੇ ਵੀ ਤੁਹਾਡੀ ਇੱਛਾ ਜਿਹੜੀ ਹੈ ਉਹ ਹੁਣ ਦੱਸਣਾ ਕਰੋ।
1: ਸਲਾਜ ਤਰੇ ਕਰ ਨੈਣ, ਬਿਨਤੀ ਸਹਿਤ ਕਹਿਤ ਮੁਖ ਬੈਣ।
0: ਫਿਰ ਨਾ ਜੀ ਉਹਨਾਂ ਨੇ ਹੱਥ ਜੋੜ ਕੇ ਜਦੋਂ ਗੁਰੂ ਸਾਹਿਬ ਜੀ ਦੇ ਅੱਗੇ ਹੁਣ ਮਾਲਕ ਨੇ ਪੁੱਛ ਲਿਆ, ਹੁਣ ਗੁਰੂ ਸਾਹਿਬ ਨੇ ਇੱਛਾ ਪੁੱਛੀ ਹੈ, ਇਹਦਾ ਮਤਲਬ ਗੁਰੂ ਸਾਹਿਬ ਜਾਣਦੇ ਨੇ ਬਸ ਮਾਤਾ ਸਾਹਿਬ ਕੌਰ ਜੀ ਦੇ ਮੁਖ ਤੋਂ ਸੁਣਨਾ। ਅਤੇ ਮਾਤਾ ਸਾਹਿਬ ਕੌਰ ਜੀ ਨੇ ਨਾ ਫਿਰ ਨਮਰ ਸਲਾਜ ਤਰੇ ਕਰ ਨੈਣ, ਬੜੇ ਨੀਵੇਂ ਜੇ ਹੋ ਕੇ ਆਪਣੀਆਂ ਨੇਤਰ ਆਪਣੇ ਨੈਣ ਮਾਤਾ ਜੀ ਨੇ ਨੀਵੇਂ ਕਰ ਲਏ, ਨੀਵੇਂ ਕਰਕੇ ਅਤੇ ਆਪਣੇ ਮੁੱਖ ਤੋਂ ਫਿਰ ਬੇਨਤੀ ਕਰਦਿਆਂ ਹੋਇਆਂ ਉਹ ਬਚਨ ਆਖਦੇ ਹਨ,
1: ਰੱਬ ਜੀ ਇੱਕ ਸੁੱਤ ਕੀ ਅਭਿਲਾਖੈ, ਅਪਰ ਬਾਸ਼ਨਾ ਕੋਈ ਨਾ ਰੱਖੈ।
0: ਸਤਿਗੁਰੂ ਜੀਓ ਮੇਰੀ ਇੱਛਾ ਇਹ ਹੈ ਵੀ ਮੇਰੀ ਵੀ ਕੁੱਖ ਤੋਂ ਇੱਕ ਬਾਲਕ ਜਨਮ ਲਵੇ, ਹੋਰ ਮੇਰੀ ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ ਹੈ, ਤੁਸੀਂ ਕਿਰਪਾ ਕਰੋ। ਪ੍ਰਭ ਜੀ ਇੱਕ ਸੁੱਤ ਕੀ ਅਭਿਲਾਖ ਹੈ, ਅਭਿਲਾਖ ਹੈ ਮਤਲਬ ਇੱਛਾ, ਵੀ ਮੇਰੀ ਇੱਛਾ ਹੈ ਵੀ ਮੇਰੇ ਘਰ ਦੇ ਵਿੱਚ ਔਲਾਦ ਜਨਮ ਲਵੇ, ਅਪਰ ਵਾਸ਼ਨਾ ਹੋਰ ਕੋਈ ਇੱਛਾ ਕੋਈ ਵਾਸ਼ਨਾ ਨਹੀਂ ਹੈ, ਕੋਈ ਕਾਮਨਾ ਨਹੀਂ ਹੈ, ਇੱਕੋ ਹੀ ਇੱਛਾ ਹੈ ਵੀ ਮੇਰੀ ਕੁੱਖ ਦੇ ਉਤੋਂ ਵੀ ਔਲਾਦ ਜਨਮ ਲਵੇ।
1: ਆਪ ਕੀ ਤੇ ਮੈਂ ਪਾਉਂ, ਇਸਤਰੀ ਜਨਮ ਆਪਣਾ ਸਫਲਾਉਂ।
0: ਸਤਿਗੁਰੂ ਜੇ ਤੁਸੀਂ ਕਿਰਪਾ ਕਰੋ ਤਾਂ ਮੈਨੂੰ ਉਹ ਦਾਤ ਮਿਲ ਸਕਦੀ ਹੈ, ਪੁੱਤਰ ਦੀ ਦਾਤ ਔਲਾਦ ਦੀ ਦਾਤ ਤਾਂ ਮਿਲ ਸਕਦੀ ਹੈ, ਮੇਰਾ ਵੀ ਇਸਤਰੀ ਜਨਮ ਸਫਲ ਹੋ ਜਾਏ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਔਲਾਦ ਦੀ ਦਾਤ ਬਖਸ਼ ਦੇਵੋ।
1: ਯਥਾ ਹੈ ਮਮ ਸੰਤਨ ਕੇਰੇ, ਚਾਹੋ ਤਥਾ ਮਨ ਆਪਣਾ ਹੇਰੇ।
0: ਜਿਵੇਂ ਅਸੀਂ ਹਨਾ ਸਾਹਿਬਜ਼ਾਦਿਆਂ ਨੂੰ ਆਨੰਦਪੁਰ ਸਾਹਿਬ ਦੇ ਅੰਦਰ ਖੇਡਦਿਆਂ ਵੇਖਦੇ ਹਾਂ ਅਤੇ ਉਹਨਾਂ ਨੂੰ ਖੇਡਦਿਆਂ ਵੇਖ ਕੇ ਮਨ ਅੰਦਰ ਚਾਹ ਪੈਦਾ ਹੁੰਦਾ, ਇੱਛਾ ਪੈਦਾ ਹੁੰਦੀ ਹੈ ਵੀ ਇੱਕ ਔਲਾਦ ਮੇਰੀ ਕੁੱਖ ਤੋਂ ਵੀ ਜਨਮ ਲਵੇ, ਅਤੇ ਆਪ ਜੀ ਕਿਰਪਾ ਕਰੋ ਅਤੇ ਕਿਰਪਾ ਕਰਕੇ ਮੇਰੀ ਝੋਲੀ ਵੀ ਹੁਣ ਭਰ ਦੇਵੋ।
1: ਸੁਣ ਕਰ ਸ਼੍ਰੀ ਮੁਖ ਤੇ ਫਰਮਾਇਓ, ਭਲੋ ਮਨੋਰਥ ਹਿਰਦੇ ਉਠਾਇਓ।
0: ਸਤਿਗੁਰੂ ਪਾਤਸ਼ਾਹ ਨੇ ਨਾ ਵਚਨ ਸੁਣ ਕੇ ਅਤੇ ਇਹ ਨਹੀਂ ਕਿਹਾ ਵੀ ਏਦਾਂ ਨਹੀਂ ਜਾਂ ਹਨਾ ਕਿਵੇਂ ਤੁਹਾਡੀ ਕੁੱਖ ਨੂੰ ਅਸੀਂ ਭਾਗ ਲਾਈਏ ਹਨਾ, ਅਤੇ ਮਾਲਕ ਜੀ ਨੇ ਨਾ ਬਚਨ ਕੀਤੇ ਕਹਿੰਦੇ ਤੁਸੀਂ ਬੜਾ ਚੰਗਾ ਮਨੋਰਥ ਧਾਰਨ ਕੀਤਾ ਹੈ, ਬਹੁਤ ਚੰਗੀ ਇੱਛਾ ਧਾਰਨ ਕੀਤੀ ਹੈ, ਭਲੋ ਮਨੋਰਥ ਹਿਰਦੇ ਉਠਾਇਓ, ਜਿਹੜਾ ਤੁਸੀਂ ਇੱਛਾ ਆਪਣੇ ਹਿਰਦੇ 'ਚ ਪੈਦਾ ਕੀਤੀ ਹੈ ਬੜੀ ਭਲੀ ਹੈ, ਬਹੁਤ ਹੀ ਚੰਗੀ ਇਹ ਇੱਛਾ ਇਹ ਕਾਮਨਾ ਆਪ ਜੀ ਨੇ ਧਾਰੀ ਹੈ।
1: ਮਨੋਰਥ ਇੱਕ ਸੁੱਤ ਕੇਰੇ, ਪੁੱਤਰ ਖਾਲਸਾ ਹੋਏ ਸਤੇਰੇ।
0: ਸਤਿਗੁਰੂ ਕਹਿੰਦੇ ਤੁਸੀਂ ਇੱਕ ਪੁੱਤਰ ਦੀ ਗੱਲ ਕਰਦੇ ਹੋ, ਇੱਕ ਔਲਾਦ ਦੀ ਗੱਲ ਕਰਦੇ ਹੋ, ਕਹਿੰਦੇ ਕਹਾ ਮਨੋਰਥ ਕੀ ਤੁਸੀਂ ਇੱਕ ਪੁੱਤਰ ਦੀ ਇੱਛਾ ਧਾਰਨ ਕੀਤੀ ਹੈ, ਇੱਕ ਔਲਾਦ ਦੀ ਇੱਛਾ ਧਾਰਨ ਕੀਤੀ ਹੈ, ਕਹਿੰਦੇ ਇੱਕ ਔਲਾਦ ਵਾਲੀ ਇੱਛਾ ਛੱਡੋ, ਪੁੱਤਰ ਖਾਲਸਾ ਹੋਏ ਸਤੇਰੇ, ਜਿਹੜਾ ਵੀ ਗੁਰੂ ਕਾ ਸਿੱਖ ਬਣ ਜਾਏਗਾ ਉਹ ਤੇਰਾ ਹੀ ਪੁੱਤਰ ਹੈ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਵੇਖੋ। ਅਕਸਰ ਨਾ ਜੀ ਆਪ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰਿਆ ਕਰਦੇ ਹਾਂ, ਅਸੀਂ ਨਾ ਗੁਰੂ ਕੋਲੋਂ ਜਦੋਂ ਮੰਗਦੇ ਹਾਂ ਨਾ, ਗੁਰੂ ਕੋਲੋਂ ਜਦੋਂ ਮੰਗਦੇ ਹਾਂ ਤੇ ਸਾਡੀ ਕਾਮਨਾ ਹੁੰਦੀ ਵੀ ਇੰਨੀ ਕੁ ਵਸਤੂ ਨਾ, ਇੱਕ ਲਿਮਿਟ ਰੱਖੀ ਹੁੰਦੀ ਵੀ ਬਸ ਮਾਲਕਾ ਇੰਨੀ ਕੁ ਦੇ ਦੇ, ਇੰਨੀ ਕੁ ਵਸਤੂ, ਇੰਨਾ ਕੁ ਪਦਾਰਥ ਮਿਲ ਜੇ। ਸਿੱਧੇ ਜੇ ਸ਼ਬਦ ਜਿਵੇਂ ਮਾਤਾ ਜੀ ਨੇ ਕਿਹਾ ਵੀ ਇੱਕ ਔਲਾਦ ਚਾਹੀਦੀ ਹੈ। ਅਸੀਂ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਲੱਗੇ ਹਾਂ ਨਾ, ਬੇਨਤੀ ਕਰਵਾਉਣ ਲੱਗੇ ਹਾਂ, ਜਾਂ ਭਾਈ ਸਾਹਿਬ ਕੋਲੋਂ ਅਰਜੋਈ ਕਰਾਈਏ, ਜਾਂ ਅਸੀਂ ਆਪ ਕਰੀਏ, ਤੇ ਅਸੀਂ ਬੇਨਤੀ ਇਹ ਕਰਦੇ ਜੀ ਸਾਡੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲਵੇ। ਬਹੁਤਾਤ ਅਰਦਾਸ ਇਹੀ ਹੁੰਦੀ ਹੈ ਵੀ ਸਾਡੇ ਘਰ 'ਚ ਇੱਕ ਪੁੱਤਰ ਜਨਮ ਲਵੇ। ਜਦਕਿ ਚਾਹੀਦਾ ਤੇ ਇਹ ਸੀ ਵੀ ਸਾਡੇ ਘਰ ਦੇ ਵਿੱਚ ਮਾਲਕ ਜੀ ਔਲਾਦ ਜਨਮ ਲਵੇ, ਉਹ ਪੁੱਤਰ ਹੋਵੇ ਤੇ ਭਾਵੇਂ ਧੀ ਹੋਵੇ, ਦਾਤ ਤੇਰੀ ਹੈ, ਸਾਡੇ ਘਰ ਦੇ ਵਿੱਚ ਔਲਾਦ ਜਨਮ ਲਵੇ। ਅਕਸਰ ਅਸੀਂ ਮੰਗਣ ਲੱਗੇ ਹਾਂ ਗੁਰੂ ਪਾਤਸ਼ਾਹ ਕੋਲੋਂ, ਇੱਕ ਮੰਗਦੇ ਹਾਂ ਵੀ ਇੱਕ ਮਿਲ ਜਾਵੇ, ਤੇ ਬੇਨਤੀ ਜਿਹੜੀ ਆਪ ਸੰਗਤ ਦੇ ਚਰਨਾਂ 'ਚ ਕਰਦੇ ਹੋ ਇਹ ਕਰੀਦੀ ਵੀ ਗੁਰੂ ਕੋਲੋਂ ਨਾ ਮੰਗਣ ਲੱਗਿਆਂ ਕਦੇ ਇਹ ਨਾ ਕਿਹਾ ਕਰੋ ਵੀ ਇੰਨੀ ਕੁ ਵਸਤੂ ਦੇ ਦੇ। ਜਦੋਂ ਗੁਰੂ ਕੋਲੋਂ ਮੰਗਣਾ ਉਦੋਂ ਇੱਛਾ ਜ਼ਰੂਰ ਰੱਖੋ ਕਿਉਂਕਿ ਗੁਰੂ ਨੇ ਬਖਸ਼ਣਾ, ਪਰ ਮੰਗਣ ਲੱਗਿਆਂ ਕਦੇ ਲਿਮਿਟ ਨਾ ਦਿਆ ਕਰੋ। ਗੁਰੂ ਨੂੰ ਇਹ ਆਖਿਆ ਕਰੋ ਮਾਲਕਾ ਜਿਵੇਂ ਤੈਨੂੰ ਭਾਵੇਂ ਉਵੇਂ ਸਾਡੀ ਝੋਲੀ ਭਰ ਦੇ, ਕਿਉਂਕਿ ਜਦੋਂ ਅਸੀਂ ਮੰਗਦੇ ਹਾਂ ਨਾ ਤੇ ਸਾਡਾ ਮੰਗਿਆ ਹੋਇਆ ਘਾਟੇ ਵਿੱਚ ਜਾਂਦਾ ਹੈ, ਜਦੋਂ ਗੁਰੂ ਬਖਸ਼ਦਾ ਤੇ ਗੁਰੂ ਦੇ ਬਖਸ਼ੇ ਵਿੱਚ ਲਾਹਾ ਹੁੰਦਾ ਹੈ। ਅਸੀਂ ਮੰਗਾਂਗੇ ਅਸੀਂ ਘਾਟੇ ਵਿੱਚ ਰਹਿ ਜਾਵਾਂਗੇ, ਜਦੋਂ ਗੁਰੂ ਬਖਸ਼ੇਗਾ ਤੇ ਗੁਰੂ ਖਜ਼ਾਨੇ ਦਏਗਾ, ਗੁਰੂ ਖਜ਼ਾਨੇ ਦਏਗਾ। ਜਿਹਨੂੰ ਹੋਰ ਸੌਖਾ ਕਰ ਲਈਏ, ਕਿਸੇ ਵਸਤੂ ਨੇ, ਕਿਸੇ ਮਨੁੱਖ ਨੇ ਧਨ ਮੰਗਿਆ, ਧਨ ਮੰਗਦਿਆਂ ਕਹਿੰਦਾ ਮੈਨੂੰ 100 ਰੁਪਈਆ ਦੇ ਦੇ, 200 ਦੇ ਦੇ, 1000 ਦੇ ਦੇ। ਹੁਣ ਜਿਹੜਾ ਅੱਗੋਂ ਬਖਸ਼ਣ ਵਾਲਾ ਸੀ ਉਹ ਸੋਚੀ ਬੈਠਾ ਸੀ ਵੀ ਇਹ ਮੰਗੇ ਨਾ, ਜਿੰਨਾ ਮੇਰੇ ਕੋਲ ਹੋਏਗਾ ਮੈਂ ਸਾਰਾ ਹੀ ਇਹਨੂੰ ਦੇ ਦੇਣਾ। ਜਦੋਂ ਉਹਨੇ 1000 ਮੰਗ ਲਿਆ ਉਹਨੂੰ ਕੰਮ ਹੀ ਬੜਾ ਸੌਖਾ ਹੋ ਗਿਆ, ਕੰਮ ਹੀ ਬੜਾ ਸੌਖਾ ਹੋ ਗਿਆ। ਇਹਨੇ 1000 ਮੰਗਿਆ, ਇਹਨੂੰ 1000 ਦਿਓ, ਇਹ ਇੰਨੇ 'ਚ ਹੀ ਖੁਸ਼ ਹੈ। ਹੋ ਸਕਦਾ ਉਹਦੇ ਕੋਲ ਲੱਖਾਂ ਰੁਪਇਆ ਹੁੰਦਾ ਤੇ ਉਹ ਲੱਖਾਂ ਹੀ ਬਖਸ਼ਦਾ। ਇਹਨੂੰ ਹੋਰ ਸੌਖਾ ਕਰੀਏ ਇਤਿਹਾਸਕ ਘਟਨਾ ਰਾਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਵੇਲੇ ਭਾਈ ਗੋਪਾਲਾ ਜੀ ਜਪਜੀ ਦੀ ਬਾਣੀ ਪੜ੍ਹਦੇ, ਜੋ ਇਤਿਹਾਸ ਕਹਿੰਦਾ, ਕਵੀ ਸੰਤੋਖ ਸਿੰਘ ਜੀ ਨੇ ਬਕਾਇਦਾ ਜ਼ਿਕਰ ਕੀਤਾ, ਉਹਨਾਂ ਬਾਣੀ ਪੜ੍ਹੀ। ਸਤਿਗੁਰੂ ਨੇ ਕਿਹਾ ਵੀ ਕੋਈ ਸਿੱਖ ਉੱਠੇ ਤੇ ਸਾਨੂੰ ਜਪਜੀ ਦੀ ਬਾਣੀ ਸੁਣਾਵੇ ਸ਼ੁੱਧ ਔਰ ਸਪਸ਼ਟ ਪ੍ਰੇਮ ਨਾਲ। ਉਹ ਗੁਰੂ ਕੇ ਸਿੱਖ ਨੇ ਸੁਣਾਈ ਬੜੀ ਕਾਮਨਾ ਨਾਲ, ਬੜੀ ਭਾਵਨਾ ਨਾਲ, ਗੁਰੂ ਸਾਹਿਬ ਤੋਂ ਆਗਿਆ ਲਈ। ਮਾਲਕ ਜੀ ਉਹ ਜੇ ਤੁਹਾਡੀ ਆਗਿਆ ਹੋਵੇ ਤੇ ਆਪ ਜੀ ਕਿਰਪਾ ਕਰੋ, ਮੈਨੂੰ ਬਾਣੀ ਪੜ੍ਹਨ ਦਾ ਬਲ ਬਖਸ਼ੋ। ਵੇਖੋ ਬਾਣੀ ਕਦੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਪੜ੍ਹੀ ਜਾ ਸਕਦੀ। ਉਹ ਸਿੱਖ ਨੇ ਬਾਣੀ ਪੜ੍ਹੀ ਤੇ ਗੁਰੂ ਸਾਹਿਬ ਅੱਗੇ ਅਰਜ਼ੋਈ ਕਰਕੇ ਪੜ੍ਹੀ ਵੀ ਮਾਲਕ ਜੀਓ ਜੇ ਤੁਸੀਂ ਬਖਸ਼ਿਸ਼ ਕਰੋ, ਬਲ ਬਖਸ਼ੋ ਤੇ ਆਪ ਜੀ ਦੀ ਆਗਿਆ ਅਨੁਸਾਰ ਮੈਂ ਬਾਣੀ ਪੜ੍ਹ ਸਕਾਂ, ਕਿਰਪਾ ਕਰੋ। ਉਹ ਸਿੱਖ ਬਾਣੀ ਪੜ੍ਹਦਾ। ਕਵੀ ਸੰਤੋਖ ਸਿੰਘ ਕਹਿੰਦੇ ਉਹ ਜਿਵੇਂ ਜਿਵੇਂ ਬਾਣੀ ਪੜ੍ਹਦਾ ਤਿਵੇਂ ਤਿਵੇਂ ਗੁਰੂ ਸਾਹਿਬ ਆਪਣਾ ਆਸਣ ਛੱਡ ਰਹੇ ਨੇ, ਤਿਵੇਂ ਤਿਵੇਂ ਗੁਰੂ ਸਾਹਿਬ ਆਪਣਾ ਆਸਣ ਛੱਡ ਰਹੇ। ਬਾਣੀ ਪੜ੍ਹਦਿਆਂ ਪੜ੍ਹਦਿਆਂ ਸਿੱਖ ਦੇ ਮਨ 'ਚ ਇੱਕ ਕਾਮਨਾ ਪੈਦਾ ਹੋਈ ਵੀ ਜੇ ਗੁਰੂ ਸਾਹਿਬ ਨੇ ਮੈਨੂੰ ਪੁੱਛਿਆ ਨਾ ਵੀ ਮੰਗ ਅੱਜ ਕੀ ਮੰਗਦਾ, ਤੇ ਮੈਂ ਸਤਿਗੁਰੂ ਨੂੰ ਕਹਿਣਾ ਮਾਲਕਾ ਆਪਣਾ ਘੋੜਾ ਬਖਸ਼ ਦੇ, ਮੈਂ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਦਾ ਘੋੜਾ ਮੰਗ ਲੈਣਾ, ਉਹਦੀ ਕਾਮਨਾ ਧਾਰਨ ਕਰ ਲਈ। ਮਾਲਕ ਪਾਤਸ਼ਾਹ ਆਸਣ ਤੋਂ ਉੱਠਦਿਆਂ ਉੱਠਦਿਆਂ ਫਿਰ ਆਸਣ ਤੇ ਬੈਠ ਗਏ। ਸਿੱਖ ਨੇ ਬਾਣੀ ਦੀ ਸੰਪੂਰਨਤਾ ਕੀਤੀ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਿੱਖ ਨੇ ਸੰਪੂਰਨਤਾ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕਰਤਾ ਕਹਿੰਦੇ ਜਾਓ ਤਬੇਲੇ 'ਚੋਂ ਘੋੜਾ ਖੋਲ੍ਹ ਕੇ ਲਿਆ ਕੇ ਸਿੱਖ ਨੂੰ ਲਗਾਮ ਫੜਾ ਦਿਓ। ਮਾਲਕ ਪਾਤਸ਼ਾਹ ਨੇ ਘੋੜਾ ਮੰਗਵਾ ਕੇ ਆਪਣਾ ਸਿੱਖ ਦੀ ਝੋਲੀ 'ਚ ਪਾਤਾ। ਫਿਰ ਅੱਗੋਂ ਦੂਜੇ ਸਿੱਖਾਂ ਨੇ ਸਵਾਲ ਕੀਤਾ, ਕਿਉਂਕਿ ਭਾਈ ਗੋਪਾਲਾ ਜੀ ਤੇ ਉਸ ਵੇਲੇ ਨੇਤਰ ਬੰਦ ਕਰਕੇ ਬੈਠੇ ਹੋਏ ਨੇ, ਉਹਨਾਂ ਦੇ ਤੇ ਮਨ 'ਚ ਕਾਮਨਾ ਜਾਗੀ ਹੈ ਵੀ ਬਸ ਜੇ ਗੁਰੂ ਸਾਹਿਬ ਨੇ ਪੁੱਛਿਆ ਤੇ ਮੈਂ ਘੋੜਾ ਮੰਗ ਲੈਣਾ। ਦੂਸਰੇ ਸਿੱਖਾਂ ਸਵਾਲ ਕਰ ਲਿਆ, ਮਾਲਕ ਜੀਓ ਅਸੀਂ ਵੇਖ ਰਹੇ ਸਾਂ ਜਿਵੇਂ ਜਿਵੇਂ ਭਾਈ ਗੋਪਾਲਾ ਜੀ ਬਾਣੀ ਪੜ੍ਹਦੇ ਤਿਵੇਂ ਤਿਵੇਂ ਆਪ ਜੀ ਆਸਣ ਛੱਡਦੇ ਜਾ ਰਹੇ, ਤੇ ਮੁੜ ਕੇ ਇੱਕਦਮ ਫਿਰ ਆਸਣ ਤੇ ਆਪ ਜੀ ਬਿਰਾਜਮਾਨ ਹੋ ਗਏ। ਤੇ ਗੁਰੂ ਸਾਹਿਬ ਨੇ ਉਦੋਂ ਜਵਾਬ ਦਿੱਤਾ ਸੀ, ਕਹਿੰਦੇ ਅਸੀਂ ਤੇ ਵਿਚਾਰ ਧਾਰਨ ਕੀਤੀ ਸੀ ਵੀ ਇਹ ਆਸਣ ਇਹਨੂੰ ਦੇ ਦਈਏ, ਪਰ ਇਹਨੇ ਇੱਕ ਘੋੜੇ ਦੀ ਇੱਛਾ ਧਾਰਨ ਕੀਤੀ, ਜਾਓ ਤਵੇਲੇ 'ਚ ਘੋੜਾ ਲਿਆ ਕੇ ਇਹਨੂੰ ਫੜਾ ਦਿਆ। ਅਸੀਂ ਜਦੋਂ ਮੰਗਾਂਗੇ ਘਾਟੇ 'ਚ ਹੀ ਰਵਾਂਗੇ, ਗੁਰੂ ਜਦੋਂ ਬਖਸ਼ੇਗਾ ਲਾਭ ਉਦੋਂ ਹੀ ਹੈ, ਲਾਭ ਉਦੋਂ ਹੀ ਹੈ। ਗੁਰੂ ਕੋਲ ਖਜ਼ਾਨੇ ਨੇ, ਸਾਡੀ ਮੱਤ ਬੜੀ ਛੋਟੀ ਹੈ। ਫਿਰ ਇੱਕ ਮੈਂ ਬੇਨਤੀ ਕਰ, ਹੋ ਸਕਦਾ ਅਸੀਂ ਕਹਿ ਦਈਏ ਵੀ ਸਤਿਗੁਰੂ ਸਾਨੂੰ ਇੱਕ ਖਜ਼ਾਨਾ ਬਖਸ਼ ਦੇ, ਉਹ ਮਾਲਕ ਕੋਲ ਤੇ ਖਜ਼ਾਨਿਆਂ ਦੀ ਗਿਣਤੀ ਨਹੀਂ ਹੈ। ਮੈਂ ਇੱਕ ਖਜ਼ਾਨਾ ਮੰਗ ਕੇ ਵੀ ਘਾਟੇ ਵਿੱਚ ਹਾਂ, ਹੋ ਸਕਦਾ ਗੁਰੂ ਸਾਰੀ ਦੁਨੀਆਂ ਦੇ ਖਜ਼ਾਨੇ ਬਖਸ਼ਣਾ ਚਾਹੁੰਦਾ ਹੋਵੇ, ਇੱਕ ਖਜ਼ਾਨਾ ਮੰਗ ਕੇ ਵੀ ਘਾਟੇ ਵਿੱਚ ਹਾਂ। ਬਸ ਇਸੇ ਤਰ੍ਹਾਂ ਜੀ ਮਾਤਾ ਸਾਹਿਬ ਕੌਰ ਜੀ ਕਹਿੰਦੇ, ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਇੱਕ ਪੁੱਤਰ ਜਨਮ ਲਵੇ, ਔਲਾਦ ਜਨਮ ਲਵੇ। ਗੁਰੂ ਸਾਹਿਬ ਕਹਿੰਦੇ ਤੁਸੀਂ ਇੱਕ ਪੁੱਤਰ ਦੀ ਗੱਲ ਕਰਦੇ ਹੋ, ਅੱਜ ਤੋਂ ਜਿਹੜਾ ਵੀ ਗੁਰੂ ਪਾਤਸ਼ਾਹ ਦੇ ਘਰਾਣੇ ਵਿੱਚ ਖੰਡੇ ਬਾਟੇ ਕੀ ਪਾਹੁਲ ਲੈ ਕੇ ਖਾਲਸਾ ਰੂਪ ਵਿੱਚ ਆਏਗਾ, ਉਹ ਤੁਹਾਡਾ ਪੁੱਤਰ ਹੋ ਜਾਵੇਗਾ।
1: ਆਖੋ ਕੋ ਇਹੋ ਗਣਤ ਨ ਆਵੇ, ਜਗ ਮੈਂ ਥਿਰ ਨਿਤ ਜਨਮ ਸੋ ਪਾਵੇ।
0: ਸਤਿਗੁਰੂ ਕਹਿੰਦੇ ਤੁਹਾਡੇ ਪੁੱਤਰ ਇੱਕ ਨਹੀਂ, ਤੁਹਾਡੇ ਪੁੱਤਰਾਂ ਦੀ ਗਿਣਤੀ ਲੱਖਾਂ ਵਿੱਚ ਹੈ, ਲੱਖਾਂ ਵਿੱਚ। ਔਰ ਚੇਤਾ ਰੱਖੋ ਜੀ, ਜਿੰਨੇ ਵੀ ਸੰਸਾਰ ਉੱਤੇ ਇੱਕ ਕੋਨੇ ਤੋਂ ਲੈ ਕੇ ਦੁਨੀਆਂ ਦੇ ਦੂਜੇ ਕੋਨੇ ਤੇ ਚਲੇ ਜਾਓ, ਸਾਰੀ ਦੁਨੀਆਂ ਘੁੰਮ ਲਓ, ਭ੍ਰਮਣ ਕਰ ਲਓ, ਜਿੰਨੇ ਵੀ ਖੰਡੇ ਬਾਟੇ ਕੀ ਪਹੁਲ ਦੇ ਧਾਰਨੀ ਨੇ, ਮੈਂ ਨਾਲ ਸ਼ਬਦ ਵਰਤ ਰਿਹਾ, ਖੰਡੇ ਬਾਟੇ ਕੀ ਪਹੁਲ ਦੇ ਧਾਰਨੀ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ, ਉਹ ਜਿੰਨੀ ਵੀ ਗਿਣਤੀ ਹੋਵੇ, ਲੱਖਾਂ ਦੀ ਹੋ ਜਾਏ, ਕਰੋੜਾਂ ਦੀ ਹੋ ਜਾਏ, ਅਰਬਾਂ ਦੀ ਹੋ ਜਾਏ, ਸਾਰੇ ਸੰਸਾਰ ਉੱਤੇ, ਤੇ ਜਦੋਂ ਉਹਨਾਂ ਦੀ ਮਾਤਾ ਦਾ ਨਾਮ ਪੁੱਛਿਆ ਜਾਏਗਾ ਤੇ ਸਾਰਿਆਂ ਦੀ ਮਾਤਾ ਦਾ ਨਾਮ ਮਾਤਾ ਸਾਹਿਬ ਕੌਰ ਹੈ। ਗੁਰੂ ਸਾਹਿਬ ਕਹਿੰਦੇ ਲੱਖਾਂ ਕੋ ਇਹ ਗਣਤ ਨਾਵ, ਕਹਿੰਦੇ ਤੁਹਾਡੇ ਪੁੱਤਰਾਂ ਦੀ ਤੇ ਗਿਣਤੀ ਹੋਈ ਕੋਈ ਨਹੀਂ, ਲੱਖਾਂ ਦੀ ਗਿਣਤੀ ਵਿੱਚ ਨੇ ਤੁਹਾਡੇ ਪੁੱਤਰ। ਜਗ ਮੈਂ ਥਿਰ ਨਿਤ, ਇਹ ਸਥਿਰ ਨੇ ਸਦਾ ਹੀ, ਜਗ ਜਿੰਨਾ ਚਿਰ ਦੁਨੀਆਂ ਰਹੇਗੀ, ਜਿੰਨਾ ਚਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ, ਜਿੰਨਾ ਚਿਰ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਕੀ ਪਹੁਲ ਤਿਆਰ ਕਰਦੇ ਨੇ, ਖੰਡੇ ਬਾਟੇ ਕੀ ਪਹੁਲ ਜਿੰਨਾ ਚਿਰ ਇਨਸਾਨ ਪਾਨ ਕਰਦੇ ਰਹਿਣਗੇ, ਉਹਨਾਂ ਚਿਰ ਖਾਲਸਾ ਰੂਪੀ ਪੁੱਤਰ ਧਰਤੀ ਤੇ ਜਿਉਂਦਾ ਹੈ, ਉਹਨਾਂ ਚਿਰ ਜਿਉਂਦਾ ਹੈ। ਖਾਲਸਾ ਰੂਪੀ ਪੁੱਤਰ ਕਿਤੇ ਜਾਣ ਥੋੜ੍ਹੀ ਲੱਗਾ, ਐਵੇਂ ਨਹੀਂ ਮਾਲਕ ਨੇ ਅਕਾਲ ਪੁਰਖ ਦੀ ਫੌਜ ਕਿਹਾ, ਜੇ ਉਹ ਅਕਾਲ ਕਾਲ ਤੋਂ ਰਹਿਤ ਹੈ ਤੇ ਉਹਦੀ ਫੌਜ ਕਾਲ ਦੇ ਵਿੱਚ ਕਿਵੇਂ ਹੋ ਸਕਦੀ, ਇਹ ਫੌਜ ਵੀ ਕਾਲ ਤੋਂ ਰਹਿਤ ਹੀ ਹੈ। ਇਸੇ ਕਰਕੇ ਤੇ ਇਸ ਫੌਜ ਦੇ ਅੰਦਰ ਮਹਾਂਕਾਲ ਸ਼ਬਦ ਆਮ ਕਰਕੇ ਵਰਤਿਆ ਜਾਂਦਾ ਹੈ, ਵੀ ਇਹ ਤੇ ਮੌਤ ਦੀ ਵੀ ਮੌਤ ਹੈ, ਇਹ ਤੇ ਵੱਡੇ ਵੱਡੇ ਕਾਲਾਂ ਨੂੰ ਕਾਲ ਦੇਣ ਵਾਲੇ ਨੇ, ਇਹਨਾਂ ਸਾਹਮਣੇ ਕਿਹੜਾ ਟਿਕਦਾ ਹੈ। ਇਸੇ ਕਰਕੇ ਸੰਸਾਰ ਉੱਤੇ ਇਹ ਸਦੀਵ ਨੇ, ਪਲ ਕਹਿੰਦੇ ਜਗਤ ਦੇ ਅੰਦਰ ਇਹ ਮਾਤਾ ਸਾਹਿਬ ਕੌਰ ਜੀ ਨੂੰ ਹੁਣ ਗੁਰੂ ਸਾਹਿਬ ਕਹਿ ਰਹੇ, ਜਗ ਮੈਂ ਥਿਰ ਨਿਤ, ਨਿਤਾ ਪ੍ਰਤੀ, ਔਰ ਰੋਜ਼ ਜਨਮ ਲੈਂਦਾ ਜੀ ਖਾਲਸਾ। ਕਿੰਨੇ ਗੁਰੂ ਕੇ ਸਿੱਖ ਨੇ ਜਿਹੜੇ ਗੁਰੂ ਘਰ ਦੇ ਵਿੱਚ ਰੋਜ਼ਾਨਾ ਜਨਮ ਲੈਂਦੇ, ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹਦੇ, ਉਹਨਾਂ ਸਾਰਿਆਂ ਦਾ ਜਨਮ ਗੁਰੂ ਘਰ 'ਚ ਹੀ ਹੋਇਆ ਨਾ, ਜਿਹੜਾ ਵੀ ਜਹਾਜ਼ੇ ਚੜ੍ਹਿਆ ਉਹ ਗੁਰੂ ਘਰ ਦੇ ਵਿੱਚ ਜਨਮ ਲੈਂਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਉੱਥੇ ਮਾਤਾ ਸਾਹਿਬ ਕੌਰ ਜੀ ਦੀ ਕਾਮਨਾ ਪੂਰੀ ਕਰਦੇ ਹਨ।
1: ਸਕਲ ਸਿੰਘ ਆਪਣੇ ਸੁਤ ਜਾਣੋ, ਸੋ ਜਸ ਪ੍ਰਤਾਪ ਵਧਾਏ ਮਹਾਨੋ।
0: ਕਹਿੰਦੇ ਸਾਰੇ ਸਿੱਖਾਂ ਨੂੰ ਆਪਣੇ ਪੁੱਤਰ ਜਾਣੋ, ਸੁਜਸ ਅਤੇ ਪ੍ਰਤਾਪ ਆਪਣਾ ਵਧਾਓ। ਕਹਿੰਦੇ ਤੁਹਾਡੇ ਪੁੱਤਰਾਂ ਦਾ ਜਸ ਤੇ ਤੁਹਾਡੇ ਪੁੱਤਰਾਂ ਦਾ ਪ੍ਰਤਾਪ ਬਹੁਤ ਵੱਡਾ ਹੈ, ਤੁਹਾਡਾ ਜਸ ਬਹੁਤ ਹੈ, ਤੁਹਾਡਾ ਪ੍ਰਤਾਪ ਬਹੁਤ ਵੱਡਾ ਹੈ। ਮਾਂ ਦਾ ਪ੍ਰਤਾਪ ਵੱਡਾ ਤਾਂ ਹੀ ਤੇ ਪੁੱਤਰਾਂ ਦਾ ਪ੍ਰਤਾਪ ਵੱਡਾ ਹੈ ਨਾ, ਮਾਂ ਦਾ ਤੇਜ ਜ਼ਿਆਦਾ ਹੈ ਤਾਂ ਹੀ ਪੁੱਤਰਾਂ ਦਾ ਪ੍ਰਤਾਪ ਹੈ, ਤਾਂ ਹੀ ਤੇਜ ਪੁੱਤਰ ਦਾ ਜ਼ਿਆਦਾ ਨਾ। ਇਸ ਤਰ੍ਹਾਂ ਦੇਖੋ ਫਿਰ ਗੁਰੂ ਕਲਗੀਧਰ ਸਾਹਿਬ ਨੇ ਕਿੱਡੀ ਬਖਸ਼ਿਸ਼ ਕੀਤੀ, ਜਿੱਦਣ ਵਾਰੇ ਨਾ ਕੁਰਬਾਨ ਕੀਤੇ ਤੇ ਉਦਣ ਉਹ ਚਾਰ ਵਾਰੇ ਜਿਹੜੇ ਗੁਰੂ ਪਾਤਸ਼ਾਹ ਦੇ ਬਿੰਦੀ ਪੁੱਤਰ ਨੇ ਤੇ ਜਿਹੜੇ ਮਾਤਾ ਸਾਹਿਬ ਕੌਰ ਦੀ ਕੁੱਖ ਤੋਂ ਜਨਮ ਲੈਣ ਵਾਲੇ, ਉਹ ਤੇ ਉਦਣ ਵੀ ਗੁਰੂ ਸਾਹਿਬ ਨੇ ਰੱਖ ਲਏ। ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਨੂੰ ਤੋਰਿਆ ਨਾ, ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ, ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਜੀ ਨੂੰ ਤੋਰਿਆ, ਭਾਈ ਦਇਆ ਸਿੰਘ ਨੂੰ ਤੇ ਗੁਰੂ ਸਾਹਿਬ ਨੇ ਰੱਖ ਲਿਆ। ਤੇ ਭਾਈ ਦਇਆ ਸਿੰਘ ਕਿਹਦੇ ਪੁੱਤਰ ਨੇ, ਮਾਤਾ ਸਾਹਿਬ ਕੌਰ। ਭਾਈ ਧਰਮ ਸਿੰਘ ਨੂੰ ਤੇ ਗੁਰੂ ਸਾਹਿਬ ਉੱਥੋਂ ਆਪਣੇ ਨਾਲ ਲੈ ਕੇ ਗਏ, ਕਿਹਦੇ ਪੁੱਤਰ ਨੇ? ਮਾਤਾ ਸਾਹਿਬ ਕੌਰ। ਭਾਈ ਮਾਨ ਸਿੰਘ ਨੂੰ ਤੇ ਗੁਰੂ ਸਾਹਿਬ ਨੇ ਰੱਖ ਲਿਆ, ਮਾਤਾ ਸਾਹਿਬ ਕੌਰ ਦੇ ਸਪੁੱਤਰ। ਤੇ ਜਿੱਦਣ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਨੂੰ ਜਵਾਬ ਦਿੱਤਾ ਸੀ, ਸਤਿਗੁਰੂ ਨੇ ਇਹੀ ਕਿਹਾ ਸੀ ਨਾ, ਇਨ ਪੁੱਤਰਨ ਕੇ ਸੀਸ ਪਰਾ, ਜਿਹੜੇ ਤੁਹਾਡੇ ਅੱਗੇ ਹਜ਼ਾਰਾਂ ਬੈਠੇ ਇਹਨਾਂ ਤੋਂ ਮੈਂ ਚਾਰ ਵਾਰ ਆਇਆ। ਉਹ ਹਜ਼ਾਰਾਂ ਦੇ ਵਿੱਚ ਸਾਰੇ ਦੇ ਸਾਰੇ ਮਾਤਾ ਸਾਹਿਬ ਕੌਰ ਦੇ ਪੁੱਤਰ ਨੇ, ਤੇ ਉਹਨਾਂ ਸਾਹਿਬ ਕੌਰ ਦੇ ਪੁੱਤਰਾਂ ਦੇ ਵਿੱਚੋਂ ਮਾਤਾ ਸੁੰਦਰੀ ਨੂੰ ਕਿਹਾ ਸੀ, ਇਹਨਾਂ ਚੋਂ ਆਪਣੇ ਚਾਰ ਵੇਖ ਲਾ, ਤੈਨੂੰ ਚਾਰੇ ਦਿਸਣਗੇ। ਕਿੱਡੀ ਬਖਸ਼ਿਸ਼ ਹੈ ਜਿਹੜੀ ਧੰਨ ਗੁਰੂ ਕਲਗੀਧਰ ਸਾਹਿਬ ਉਦੋਂ ਆਪ ਦੇ ਕੇ ਨਿਵਾਜਦੇ ਹਨ।
1: ਪੁੱਤਰ ਖਾਲਸਾ ਤੇਰੋ ਪਇਓ, ਗੋਦ ਪਾਏ ਤੁਝ ਹਮਨੇ ਦਿਓ।
0: ਕਹਿੰਦੇ ਅੱਜ ਤੋਂ ਖਾਲਸਾ ਤੁਹਾਡਾ ਪੁੱਤਰ ਤੇ ਤੁਹਾਡੀ ਗੋਦ ਵਿੱਚ ਅਸੀਂ ਇਹ ਪਾਇਆ, ਅੱਜ ਤੋਂ ਇਹ ਪੁੱਤਰ ਅਸੀਂ ਤੁਹਾਨੂੰ ਬਖਸ਼ਿਆ ਹੈ।
1: ਪ੍ਰਤਾਪ ਸਮੇਤ ਨਿਹਾਰ ਹੋ, ਸਦਾ ਆਨੰਦ ਬਿਲੰਦ ਹੈ ਧਾਰੋ।
0: ਤੇ ਆਪਣੇ ਪੁੱਤਰ ਨੂੰ ਹਮੇਸ਼ਾ ਤੇਜ ਪ੍ਰਤਾਪ ਰੂਪ ਵਿੱਚ ਵੇਖੋ, ਔਰ ਆਪਣੇ ਪੁੱਤਰ ਨੂੰ ਵੇਖ ਕੇ ਹਿਰਦੇ ਵਿੱਚ ਆਨੰਦਿਤ ਹੋਵੋ। ਜਿਹੜੇ ਮਰਜ਼ੀ ਵੱਲ, ਜਿੰਨੇ ਪੰਜ ਕਕਾਰੀ ਵਰਦੀ ਧਾਰਨ ਕੀਤੀ ਹੈ, ਮਾਤਾ ਸਾਹਿਬ ਕੌਰ ਕਿਸੇ ਵੱਲ ਵੀ ਹੱਥ ਕਰਕੇ ਕਹਿ ਦੇਣ ਇਹ ਮੇਰਾ ਪੁੱਤਰ ਹੈ, ਤੇ ਉਹ ਮਾਤਾ ਸਾਹਿਬ ਕੌਰ ਜੀ ਦਾ ਹੀ ਪੁੱਤਰ ਹੈ। ਮਾਲਕ ਕਹਿੰਦੇ ਤੁਸੀਂ ਆਪਣੇ ਸਪੁੱਤਰਾਂ ਨੂੰ ਵੇਖ ਕੇ ਆਨੰਦਿਤ ਹੋਵੋ।
1: ਹੁਣ ਸ਼੍ਰੀ ਮੁਖ ਤੇ ਪਈ ਆਨੰਦ, ਮਾਨਿਓ ਬਾਕ ਹੱਥ ਕਰ ਬੰਦ।
0: ਮਾਤਾ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ, ਨਮਸਕਾਰ ਕਰਕੇ ਤੇ ਗੁਰੂ ਸਾਹਿਬ ਦਾ ਨਾਲੇ ਸ਼ੁਕਰਾਨਾ ਕਰਦੇ, ਤੇ ਨਾਲੇ ਮਾਤਾ ਜੀ ਬੜੇ ਪ੍ਰਸੰਨ ਹੁੰਦੇ, ਸਤਿਗੁਰੂ ਜੀ ਤੁਸੀਂ ਤਰੁੱਠੇ ਹੋ, ਬੜੀ ਕਿਰਪਾ ਕੀਤੀ ਹੈ, ਅੱਜ ਇਹ ਖਾਲਸਾ ਰੂਪੀ ਪੁੱਤਰ ਮੇਰੀ ਝੋਲੀ ਵਿੱਚ ਪਾਇਆ ਹੈ। ਇਸ ਤਰ੍ਹਾਂ ਉੱਥੇ ਮਾਤਾ ਸਾਹਿਬ ਕੌਰ ਤੇ ਗੁਰੂ ਕਲਗੀਧਰ ਸਾਹਿਬ ਆਪਸ ਵਿੱਚ ਵਿਚਾਰ ਕਰਦੇ ਨੇ, ਹੋਰ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਨੇ ਜੋ ਗੁਰੂ ਸਾਹਿਬ ਕਰਦੇ। ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸ਼ਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ

ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਗਾਤੀ ਲੁਟੈ।

ਦੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੌ ਵਰਣਾ ਕਉ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੌ ਵਰਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੁਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਏਕ ਓਅੰਕਾਰ। ਸਤ ਗੁਰ ਪ੍ਰਸਾਦ ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ ਸਵਰੇ ਹੋ ਸਿਰਜਣ ਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ। ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੇ ਅਨ ਦੇਖੈ ਗਾ ਦੇਵਣ ਹਾਰ। ਰਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹੁ ਸਜਣ ਆਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਕਰਿਓ ਪਹੁੰਚਾ ਸਦੜੇ ਨਿਤ ਪਵਨ। ਸਦਣਾ ਰਾ ਸਿਮਰਿਐ ਨਾਨਕ ਸਿਧੇ ਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਹੁਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਜ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਿਸਤਾ ਨੈਨ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸਤਾਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ। ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹੇ ਆਹੀ ਵਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕੋਏ ਜਾਂ ਤੇ ਤਿਰਣਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੂ ਖੰਡਲ ਖੰਡਾ ਏ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਏ। ਕਰ ਸਾਧੂ ਜਲੀਪਨ ਵੱਡਾ ਏ ਕਰ ਡੰਡੋਤ ਪਨ ਵੱਡਾ ਏ। ਰਹਾਓ ਸਾਕਤਾ ਰਾ ਸਾਧਨ ਜਾਣਿਆ ਤਨ ਅੰਤਰ ਹੋਮ ਮੈਂ ਕੰਡਾ ਏ। ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਏ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਏ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮ।

ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਇਹਾਂ ਖਾਟ ਚਲੋ ਅਰਲਾਹ ਆਗਿਆ ਬਸਨ ਸੁਹੇਲਾ ਆਓ ਕਟੈ ਦੰਸਰੈ ਨਾਰੇ ਮਨ ਗੁਰ ਮਲਕਾ ਸਵਾਰੇ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਰਸ ਕਾਤਕ ਤਾਤ ਨ ਜਾਨੀ ਜਾ ਕੋਇ ਸੋਈ ਬਿਹਾਜੋ

ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਦੂਜੇ ਕੇ

ਐਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ, ਸ਼ਬਦ ਸੂਰ ਬਲਵੰਤ

मन विसास पायो गहर गहो हदरत दियो गरल नास तन नठेओ अमे

ਸਾਧ ਰੰਗ ਸਹਿਜ ਕਲ ਉਚਰੈ, ਜਸ ਜੰਪੋ ਲਹਿਣੇ ਰਸਨ। ਨਾਮ ਔਖਦ ਨਾਮ ਆਧਾਰ,

ਸਦਾ ਸੱਚ ਪਾਖੰਤ ਸੋਏ, ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋਹੇ, ਜਿਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਨ, ਦਰਸ਼ਨ ਪਰਸੈ ਗੁਰੂ ਕੈ, ਸੱਚ ਜਨਮ ਪਰਵਾਨ ਅਮੇ।

हित भगत हित भेख तरयो हर नाखश हरयो नख बिदार जियो शंख चकर गदा पदम

ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ। ਸੁਖ ਦਿਓ ਪਰੀਖਿਅਤ ਗੁਣ ਰਵੈ, ਗੌਤਮ ਰਿਖ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ, ਨਿਤ ਨਾਵ ਤਨ ਜਗ ਛਾਇਓ, ਕਬ ਕਲ ਸੋ ਜਸ।

ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਈਐ

गोरपुरे ते जानी रब की अकथ कहानी।

ਹਾਂ ਵਿੱਚ ਨਨਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਆ ਹਾਂ ਵਿੱਚ ਤੋਵੈ ਵਿੱਚ ਜਾਤੀ ਜਨਸੀ ਖੋਵੈ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਮੁਤ ਕੇ ਸਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਜੰਤ ਪਾਇਆ ਹਾਂ ਮੈਂ ਬੁਝੈ ਤਾਂ ਦੁਰ ਸੁਜੈ ਗਿਆਨ।